Yeah.

ਜੁਗ ਜੁਗ ਫਿਰ ਵਟਾਇਆ ਗਿਆਨੀ ਬੁਝਤਾ ਹੈ ਸਤ ਜੁਗ ਰਸਨ ਤੋਂ ਕਤਰ ਮਗਰ ਥਵਾ ਤ੍ਰਿਤਾ ਰਥ ਜਿਤ ਕਾਜੁਰ ਗਰ ਥਵਾ ਤੁਪ ਰਤ ਪੈ ਕਾ

ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕਹੁ ਨਾਨਕ ਨਿਸ਼ਚੋ ਧਿਆਵੈ ਵਿਣ ਸਤਿਗੁਰ ਵਟਨ ਪਵ ਪੌੜਿਕ ਪ੍ਰੂਪ ਸੁਹਾਵਣ।

ਭਲਕੇ ਥੁੱਕ ਪਵੈ ਨਿਤ ਦਾੜੀ ਤਗਨਾ ਪੈਰੀ ਤਗਨ ਹੱਥੀ ਤਗਨਾ ਜੇਵਾ ਤਗਨਾ ਖੀ ਵੇਤ ਗਾ ਪੇ ਵਤੈ

ਆਪੇ ਪਾਂਡੇ ਸੱਜਣ ਆਪੇ ਪੂਰਨ ਦੇ ਇੱਕ ਨਿਤ ਸਮਾਇਕ ਚੁਲੈ ਰੈਣ ਚੜੇ ਇੱਕ ਨਿਹਾਲ ਪੈ ਸਵਨਕ ਪੁਰਾਣ।

tarık mı abi?

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ।

पीखु पीखु को कहनो सकत कही अचल मूरत अनुभव प्रकाश।

अमृत शाड बिखै बिख खही माया मोह परम पै भूले।

नूर अरसों कुरसों जटिए तुद

ਸਿਰ ਸ਼ਾਹਦ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ

ਸਭ ਜੀ ਤੇਰੇ ਤੋਂ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ।

ਤਿੰਨ ਕੈ ਸੰਗ ਮਲ ਉਤਰੈ ਮੇਰੀ ਜਿੰਦੜੀਏ ਰੰਗ ਰਾਤੇ ਨਦਰ ਨਿਸ਼ਾਨੇ ਰਾਮ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਲਿਖੈ ਕਤ ਹੈ ਨਾ ਛੁਟੀਐ ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾ ਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਭ ਬਿਖਮ ਨਦੀ ਜਾਹੇ ਤਰਨੀ ਬਹੁਤ ਜਨਮ ਬਿਛਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਕ ਜੀਵ ਚਿਰ ਭਇਓ ਦਰਸ਼ਨ ਦੇਖੇ ਡੰਡੋਤ ਮੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ 'ਚ ਜੁੜ ਬੈਠ ਕੇ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ।
0: ਸਤਨਾਮ ਵਾਹਿਗੁਰੂ ਸਾਹਿਬ ਜੀਓ, ਸਭ ਜੀ ਤੇਰੇ ਤੋਂ ਵਰਤਦਾ, ਮੇਰੇ ਹਰ ਪ੍ਰਭ ਤੋਂ ਜਾਣ ਹੈ।

0: ਸਭ ਵੇਖੈ ਮਨ ਮੁਕਰਾਈਐ ਰਾਮ।
1: ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀ

ਬਾਵਨ ਅੰਗ 541 ਦੇ ਉੱਪਰ ਸੁਭਾਈਮਾਨ ਹੈ। ਦੋ ਤਰ੍ਹਾਂ ਦੇ ਪ੍ਰਾਣੀ ਇਸ ਸੰਸਾਰ ਦੇ ਵਿੱਚ ਮੌਜੂਦ ਹਨ, ਇੱਕ ਆਸਤਕ ਔਰ ਇੱਕ ਨਾਸਤਕ। ਇੱਕ ਗੁਰਮੁਖ ਹੈ ਔਰ ਇੱਕ ਮਨਮੁਖ ਹੈ। ਇੱਕ ਨੂੰ ਸੰਸਾਰੀ ਆਖਦੇ ਨੇ ਜਿਹੜਾ ਸੰਸਾਰ ਦੇ ਮੋਹ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ, ਔਰ ਇੱਕ ਨੂੰ ਭਗਤ ਆਖਦੇ ਨੇ ਜੋ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗਿਆ ਹੈ। ਦੋਵਾਂ ਦੇ ਵਿੱਚ ਫਰਕ ਕੀ ਹੈ? ਸੰਸਾਰੀ ਨੂੰ ਇਸ ਤਰ੍ਹਾਂ ਜਾਪਦਾ ਕਿ ਪਰਮੇਸ਼ਵਰ ਬਹੁਤ ਦੂਰ ਹੈ, ਉਹਦੀ ਨਜ਼ਰ ਮੇਰੇ 'ਤੇ ਨਹੀਂ ਪੈ ਰਹੀ, ਉਹ ਮੈਨੂੰ ਨਹੀਂ ਦੇਖ ਰਿਹਾ। ਮਨਮੁੱਖ ਦੀ ਹਾਲਤ ਵੀ ਇਹ ਹੈ, ਇਸ ਲਈ ਉਹ ਕੋਈ ਮਾੜਾ ਕਰਮ ਜਦੋਂ ਕਰਦੇ ਆ ਤਾਂ ਇਹ ਸੋਚਦੇ ਆ ਕਿ ਮੈਨੂੰ ਕੋਈ ਨਹੀਂ ਦੇਖਦਾ। ਪਰ ਜਿਹੜਾ ਗੁਰਮੁਖ ਹੈ, ਭਗਤ ਜਨ, ਉਹਨੂੰ ਹਰ ਵੇਲੇ ਉਹ ਪਰਮੇਸ਼ਵਰ ਦੀ ਮੌਜੂਦਗੀ ਮਹਿਸੂਸ ਹੁੰਦੀ ਹੈ ਕਿ ਉਹ ਹੈ। ਹੋਰ ਕੋਈ ਮੇਰੇ ਵੱਲ ਦੇਖੇ ਭਾਵੇਂ ਨਾ ਦੇਖੇ, ਪਰ ਉਹ ਹਰ ਵੇਲੇ ਦੇਖ ਰਿਹਾ। ਕਿਸੇ ਦੀ ਨਜ਼ਰ ਮੇਰੇ 'ਤੇ ਹੋਵੇ ਨਾ ਹੋਵੇ, ਪਰ ਉਹਦੀ ਨਜ਼ਰ ਹਰ ਵੇਲੇ ਮੇਰੇ 'ਤੇ ਹੈ। ਬਸ ਇਹ ਫਰਕ ਹੈ ਸੰਸਾਰੀਆਂ ਅਤੇ ਭਗਤਾਂ ਦੇ ਵਿੱਚ। ਗੁਰੂ ਰਾਮਦਾਸ ਮਹਾਰਾਜ ਜੀ ਵੀ ਕਿਰਪਾ ਕਰਦੇ ਨੇ, ਅਸੀਂ ਆਪੋ ਆਪਣੀ ਜਿੰਦ ਨੂੰ ਸਮਝਾਉਂਦਿਆਂ ਹੋਇਆਂ ਇਸ ਪਾਵਨ ਸ਼ਬਦ ਦੇ ਰਾਹੀਂ ਸਮਝਾਉਣ ਦਾ ਯਤਨ ਕਰਨਾ। ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ, ਤੂੰ ਜਾਣੈ ਹੈ ਜੋ ਜੀ ਕਮਾਈਐ ਰਾਮ। ਹੇ ਮੇਰੇ ਹਰੀ ਪ੍ਰਭੂ ਜੀ, ਸਾਰੇ ਜੀ ਤੇਰੇ ਹੀ ਪੈਦਾ ਕੀਤੇ ਹੋਏ ਨੇ, ਔਰ ਸਭਨਾਂ ਦੇ ਵਿੱਚ ਤੂੰ ਆਪ ਹੀ ਵਰਤ ਰਿਹਾ ਹੈ। ਤੂੰ ਹਰ ਇੱਕ ਦੀ ਖਬਰ ਰੱਖਦਾ ਹੈ, ਹਰ ਇੱਕ ਬਾਰੇ ਤੂੰ ਜਾਣਦਾ ਹੈ। ਜੋ ਜੀ ਕਮਾਈਐ ਰਾਮ, ਜੋ ਇਹ ਜੀਵ ਸੰਸਾਰ ਦੇ ਵਿੱਚ ਕਮਾ ਰਹੇ ਨੇ, ਉਹਨਾਂ ਸਾਰਿਆਂ ਬਾਰੇ ਤੂੰ ਜਾਣਦਾ ਹੈ। ਭਾਵੇਂ ਕੋਈ ਮੰਦਾ ਕਮਾ ਰਿਹਾ, ਭਾਵੇਂ ਕੋਈ ਚੰਗਾ ਕਮਾ ਰਿਹਾ, ਕਿਉਂਕਿ ਇਨਸਾਫ ਤਾਂ ਹੀ ਮਿਲੇਗਾ ਨਾ ਜੇ ਪਤਾ ਹੋਏਗਾ ਵੀ ਮਾੜਾ ਕਰਮ ਕਿਹਨੇ ਕੀਤਾ ਹੈ ਔਰ ਚੰਗਾ ਕਿਹਨੇ ਕੀਤਾ। ਜੇ ਪਰਮੇਸ਼ਵਰ ਨੂੰ ਇਸ ਗੱਲ ਦੀ ਖਬਰ ਨਾ ਹੋਵੇ ਤਾਂ ਉਹ ਫਿਰ ਨਿਆਂ ਹੋਣਾ ਬੜਾ ਔਖਾ ਹੈ, ਇਨਸਾਫ ਮਿਲਣਾ ਬੜਾ ਔਖਾ ਹੈ, ਫਿਰ ਤਾਂ ਬੇਇਨਸਾਫੀ ਹੋ ਜਾਏਗੀ, ਅਨਿਆਏ ਹੋ ਜਾਏਗਾ। ਪਰ ਉਸ ਮਾਲਕ ਦੀ ਨਜ਼ਰ ਤੋਂ ਕੋਈ ਨਾ ਬਚਿਆ ਅਤੇ ਨਾ ਕੋਈ ਬਚ ਸਕਦਾ ਹੈ, ਕਿਉਂਕਿ ਉਹ ਸਭਨਾਂ ਦੇ ਵਿੱਚ ਬੈਠਾ ਵਰਤ ਰਿਹਾ ਹੈ, ਹਰ ਇੱਕ ਦੇ ਅੰਦਰ ਦੀ ਅਵਸਥਾ ਨੂੰ ਉਹ ਜਾਣਦਾ ਹੈ ਕਿ ਮਨ ਦੇ ਅੰਦਰ ਕੀ ਚੱਲ ਰਿਹਾ ਹੈ। ਬਾਹਰੋਂ ਸ਼ਕਲ ਦੇਖ ਕੇ ਨਹੀਂ ਪਤਾ ਲੱਗੇਗਾ, ਬਾਹਰੋਂ ਇਨਸਾਨ ਨੇ ਆਪਣੇ ਆਪ ਨੂੰ ਇੰਨਾ ਚੰਗਾ ਬਣਾ ਲਿਆ ਕਿ ਲੋਕ ਕਹਿੰਦੇ ਇਹ ਮਾੜਾ ਕਰ ਹੀ ਨਹੀਂ ਸਕਦਾ। ਪਰ ਜਦੋਂ ਅੰਦਰ ਦੀ ਹਾਲਤ ਦੇਖਾਂਗੇ ਤਾਂ ਬੁਰਿਆਈਆਂ ਨਾਲ ਭਰਿਆ ਪਿਆ ਹੈ। ਪਰ ਉਹ ਪਰਮੇਸ਼ਵਰ ਵਾਹਿਗੁਰੂ ਜੀ ਸਭ ਜਾਣਦੇ ਆ, ਕਿਉਂਕਿ ਉਹ ਸਭਨਾਂ ਦੇ ਵਿੱਚ ਵਰਤ ਰਹੇ ਆ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਭਲਿਆਂ ਦੀ ਵੀ ਜਾਣਦਾ ਅਤੇ ਬੁਰਿਆਂ ਦੀ ਵੀ ਜਾਣਦਾ। ਜੋ ਅਸੀਂ ਮਨ ਦੇ ਰਾਹੀਂ ਕਮਾ ਰਹੇ ਹਾਂ, ਜ਼ਰੂਰੀ ਨਹੀਂ ਕਿ ਹੱਥਾਂ ਨਾਲ ਕਮਾਇਆ

ਜਾਏ ਤਾਂ ਕਈ ਵਾਰੀ ਅਸੀਂ ਸਰੀਰ ਕਰਕੇ ਟਿਕ ਕੇ ਬੈਠੇ ਹੋਈਏ ਪਰ ਮਨ ਹੀ ਮਨ 'ਚ ਬੜਾ ਕੁਛ ਕਮਾ ਜਾਂਦੇ ਹਾਂ। ਮਨ ਹੀ ਮਨ ਦੇ ਵਿੱਚ ਅਸੀਂ ਬੜਾ ਕੁਛ ਕਰ ਜਾਂਦੇ ਹਾਂ ਕਿਉਂਕਿ ਕਰਮ ਮਨ ਦੇ ਤਲ 'ਤੇ ਹੈ, ਤਨ ਦੇ ਤਲ 'ਤੇ ਨਹੀਂ। ਜੋ ਸਾਡੇ ਮਨ ਦੇ ਵਿੱਚ ਚੱਲ ਰਿਹਾ ਹੈ, ਜੋ ਅਸੀਂ ਚਲਾ ਰਹੇ ਹਾਂ, ਉਸੇ ਨੂੰ ਹੀ ਫਲ ਲੱਗਣਾ। ਮਿੱਟੀ ਦੇ ਵਿੱਚ ਪਏ ਹੋਏ ਬੀਜ ਨੂੰ ਫਲ ਲੱਗਣਾ। ਜਿਹੜਾ ਮਿੱਟੀ ਦੇ ਉੱਪਰ ਬੀਜ ਪਿਆ ਉਹਨੂੰ ਫਲ ਨਹੀਂ ਲੱਗਦਾ। ਇਸ ਲਈ ਇਹ ਸਰੀਰ ਕੀ ਹੈ, ਮਾਟੀ ਕੇ ਹਮ ਪੂਤਰੇ। ਇਹਦੇ ਵਿੱਚ ਜੋ ਮਨ ਰੂਪੀ ਕਰਮ ਬਣਨਾ ਉਹਦਾ ਫਲ ਸਾਨੂੰ ਪ੍ਰਾਪਤ ਹੋਣਾ। ਔਰ ਮਨ ਵਿੱਚ ਕੀ ਚੱਲ ਰਿਹਾ ਇਹ ਉਹ ਪਰਮੇਸ਼ਵਰ ਜਾਣਦਾ ਹੈ ਕਿਉਂਕਿ ਉਹ ਸਾਰਿਆਂ ਦੇ ਵਿੱਚ ਵਰਤ ਰਿਹਾ। ਅਸੀਂ ਮਾੜਾ ਕਰਮ ਕਰਕੇ ਬੁਰਾ ਕਰਮ ਕਰਕੇ ਖੁਸ਼ ਹੁੰਦੇ ਹਾਂ ਕਿ ਮੈਨੂੰ ਕਿਸੇ ਨੇ ਦੇਖਿਆ ਨਹੀਂ, ਮੈਨੂੰ ਮੇਰੇ 'ਤੇ ਕਿਸੇ ਦੀ ਨਜ਼ਰ ਨਹੀਂ ਪਈ। ਪਰ ਮਹਾਰਾਜ ਕਹਿੰਦੇ ਇਹ ਸਭ ਤੋਂ ਵੱਡਾ ਤੈਨੂੰ ਆਪਣੇ ਆਪ ਨੂੰ ਭੁਲੇਖਾ ਪਿਆ ਹੋਇਆ ਕਿ ਮੈਨੂੰ ਕੋਈ ਨਾ ਦੇਖ ਰਿਹਾ ਅਤੇ ਨਾ ਕੋਈ ਮੈਨੂੰ ਸੁਣ ਰਿਹਾ ਹੈ। ਜੋ ਮੈਂ ਕਰ ਰਿਹਾ ਹਾਂ ਕੋਈ ਨਹੀਂ ਜਾਣਦਾ ਮੇਰੇ ਤੋਂ ਸਿਵਾਏ। ਪਰ ਮਹਾਰਾਜ ਕਹਿੰਦੇ ਨਹੀਂ, ਉਹ ਪਰਮੇਸ਼ਵਰ ਤੂੰ ਲੁੱਕ ਕੇ ਛੁੱਪ ਕੇ ਜਿੰਨੇ ਮਰਜ਼ੀ ਮਾੜੇ ਬੁਰੇ ਕਰਮ ਕਰ ਪਰ ਉਹਦੀ ਨਜ਼ਰ ਤੋਂ ਤੂੰ ਬਚ ਨਹੀਂ ਸਕਦਾ। ਕਿਉਂਕਿ ਮਾੜੇ ਕਰਮ ਜਿੰਨੇ ਹੁੰਦੇ ਆ ਲੁੱਕ ਕੇ ਛੁੱਪ ਕੇ ਹੀ ਹੁੰਦੇ ਆ, ਪਰਦੇ ਪਿੱਛੇ ਹੀ ਹੁੰਦੇ ਆ। ਚੰਗਾ ਕਰਮ ਲੋਕ ਦੁਨੀਆ ਦੇ ਜਿਹੜੇ ਲੋਕ ਨੇ ਉਹ ਦਿਖਾ ਕੇ ਕਰਨਾ ਚਾਹੁੰਦੇ ਆ ਵੀ ਦੁਨੀਆ ਨੂੰ ਪਤਾ ਲੱਗੇ। ਪਰ ਮਾੜਾ ਕਰਮ ਜਿਹੜਾ ਵੀ ਹੈ ਉਹ ਲੁੱਕ ਕੇ ਛੁੱਪ ਕੇ ਹੀ ਹੁੰਦਾ ਹੈ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ। ਦੁਨੀਆ ਦੀ ਨਜ਼ਰ ਤੋਂ ਅਸੀਂ ਬਚ ਜਾਂਗੇ, ਬਚਦੇ ਵੀ ਨੇ ਲੋਕ, ਪਰ ਉਹਦੀ ਪਰਮੇਸ਼ਵਰ ਦੀ ਨਜ਼ਰ ਤੋਂ ਨਾ ਕੋਈ ਬਚਿਆ ਅਤੇ ਨਾ ਕੋਈ ਬਚ ਸਕਦਾ। ਗੁਰਬਾਣੀ ਵਿੱਚ ਸਾਨੂੰ ਇਹ ਸਮਝਾਇਆ ਕਿ ਬੰਦਿਆ ਮਾੜਾ ਕਰਮ ਨਾ ਕਰ, ਮਾੜਾ ਕਰਮ ਕਰਨ ਲੱਗਿਆਂ ਤੂੰ ਬਾਰ ਬਾਰ ਸੋਚਿਆ ਕਰ, ਵਿਚਾਰਿਆ ਕਰ, ਕਿਉਂਕਿ ਤੇਰਾ ਹਰ ਮਾੜਾ ਕਰਮ ਉਹ ਪਰਮੇਸ਼ਵਰ ਦੇਖ ਰਿਹਾ ਹੈ, ਤੇਰਾ ਹਰ ਬੁਰਾ ਕਰਮ ਉਹ ਪਰਮੇਸ਼ਵਰ ਦੇਖ ਰਿਹਾ। ਤਾਂ ਹੀ ਤੇ ਤੇਰੇ ਕੀਤੇ ਕਰਮ ਦਾ ਫਲ ਉਸ ਮਾਲਕ ਨੇ ਦੇਣਾ। ਫਿਰ ਬੇਨਤੀ ਕਰਾਂ, ਦੁਨੀਆ ਦੇ ਵਿੱਚ ਹੋ ਸਕਦਾ ਮੈਨੂੰ ਇਨਸਾਫ ਨਾ ਮਿਲੇ, ਦੁਨੀਆ ਦੇ ਵਿੱਚ ਹੋ ਸਕਦਾ ਵੀ ਗਵਾਹ ਵੀ ਖਰੀਦੇ ਜਾ ਸਕਦੇ ਆ, ਵਕੀਲ ਵੀ ਖਰੀਦਿਆ ਜਾ ਸਕਦਾ, ਅਤੇ ਜੱਜ ਨੇ ਤਾਂ ਉਹੀ ਫੈਸਲਾ ਸੁਣਾਉਣਾ ਨਾ ਜੋ ਵਕੀਲ ਨੇ ਦਲੀਲ ਦੇਣੀ ਹੈ ਜਾਂ ਜਿਹੜੇ ਗਵਾਹ ਪੇਸ਼ ਹੋਣੇ ਆ। ਉਸ ਜੱਜ ਨੂੰ ਅਸਲੀਅਤ ਦਾ ਨਹੀਂ ਪਤਾ, ਜੋ ਉਹਦੇ ਸਾਹਮਣੇ ਰੱਖਿਆ ਗਿਆ ਉਹਨੇ ਤਾਂ ਉਸੇ ਤਰ੍ਹਾਂ ਦਾ ਫੈਸਲਾ ਸੁਣਾ ਦੇਣਾ। ਪਰ ਪਰਮੇਸ਼ਵਰ ਪਰਮਾਤਮਾ ਨੂੰ ਕਿਸੇ ਵਕੀਲ, ਕਿਸੇ ਦਲੀਲ, ਕਿਸੇ ਗਵਾਹ ਦੀ ਲੋੜ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਉਹ ਸਭ ਕੁਛ ਜਾਣਦਾ ਹੈ ਕਿ ਕਿਹਨੇ ਮਾੜਾ ਕਰਮ ਕੀਤਾ, ਕਿਹਨੇ ਚੰਗਾ ਕੀਤਾ। ਇਸ ਲਈ ਉਹਦੀ ਕਚਹਿਰੀ ਦੇ ਵਿੱਚ ਕਦੇ ਬੇਇਨਸਾਫੀ ਨਹੀਂ ਹੁੰਦੀ। ਜੋ ਮਾੜਾ ਕਰਮ ਕਰਦਾ ਉਹਨੂੰ ਮਾੜਾ ਫਲ ਹੈ, ਜੋ ਚੰਗਾ ਕਰੇਗਾ ਉਹਨੂੰ ਚੰਗਾ ਹੈ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਜਦੋਂ ਦੁਨੀਆ ਤੋਂ ਅਸੀਂ ਨਿਰਾਸ਼ ਹੋ ਜਾਂਦੇ ਹਾਂ ਨਾ, ਦੁਨੀਆ ਤੋਂ ਉਮੀਦ ਖਤਮ ਹੋ ਜਾਂਦੀ ਹੈ ਵੀ ਹੁਣ ਇਨਸਾਫ ਨਹੀਂ ਮਿਲਣਾ, ਉਦੋਂ ਫਿਰ ਪਰਮਾਤਮਾ 'ਤੇ ਭਰੋਸਾ ਹੁੰਦਾ ਵੀ ਇੱਕ ਦਿਨ ਉਸ ਮਾਲਕ ਦੇ ਦਰ ਤੋਂ ਮੈਨੂੰ ਇਨਸਾਫ ਜ਼ਰੂਰ ਮਿਲੇਗਾ, ਕਿਉਂਕਿ ਉਹਦੇ ਤੋਂ ਕੁਛ ਨਹੀਂ ਛੁਪਿਆ। ਮਹਾਰਾਜ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਸਭ ਜੀ ਤੇਰੇ, ਇਹ ਸਾਰੇ ਜੀ ਤੇਰੇ ਹੀ ਪੈਦਾ ਕੀਤੇ ਹੋਏ ਨੇ। ਤੂੰ ਵਰਤਦਾ, ਤੂੰ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ ਮੇਰੇ ਹਰ ਪ੍ਰਭ। ਹੇ ਮੇਰੇ ਹਰੀ ਪ੍ਰਭੂ ਜੀ, ਤੂੰ ਜਾਣ ਹੈ, ਤੂੰ ਸਭ ਕੁਛ ਜਾਣਦਾ ਹੈ।
ਜੋ ਜੀ ਕਮਾਈਏ ਰਾਮ, ਜੋ ਵੀ ਜੀਵ ਕਰਮ ਕਮਾ ਰਹੇ ਨੇ ਉਹ ਸਾਰਾ ਕੁਛ ਤੂੰ ਜਾਣਦਾ, ਤੇਰੇ ਤੋਂ ਕੁਛ ਵੀ ਲੁਕਿਆ ਛੁਪਿਆ ਨਹੀਂ ਹੈ। ਇਸ ਲਈ ਹਰ ਜੀਓ ਅੰਤਰਜਾਮੀ ਜਾਨ, ਉਹ ਜਿਹੜਾ ਹਰ ਪਰਮੇਸ਼ਵਰ ਹੈ ਨਾ ਉਹ ਅੰਤਰਜਾਮੀ ਹੈ, ਉਹ ਸਾਰਿਆਂ ਦੇ ਦਿਲਾਂ ਦੀਆਂ ਮਨਾਂ ਦੀਆਂ ਜਾਣਨ ਵਾਲਾ ਹੈ। ਜੇ ਉਹ ਅੰਤਰਜਾਮੀ, ਅੰਤਰ ਮਤਲਬ ਅੰਦਰ ਦੀ ਅਵਸਥਾ ਨੂੰ ਜਾਣਨ ਵਾਲਾ, ਇਸ ਲਈ ਬੋਲ ਕੇ ਦੱਸਣ ਦੀ ਲੋੜ ਨਹੀਂ ਹੁੰਦੀ। ਬਾਹਰ ਜਿਸ ਜੱਜ ਨੇ ਫੈਸਲਾ ਕਰਨਾ ਹੈ ਉਹਨੂੰ ਬਾਰ ਬਾਰ ਬੋਲ ਬੋਲ ਬੋਲ ਕੇ ਸੁਣਾਉਣਾ ਪੈਂਦਾ, ਦੱਸਣਾ ਪੈਂਦਾ, ਇਹ ਗੁਨਾਹਗਾਰ ਹੈ, ਇਹ ਗੁਨਾਹਗਾਰ ਨਹੀਂ ਹੈ। ਜਿਹੜਾ ਬੇਕਸੂਰ ਹੁੰਦਾ ਹੈ ਉਹ ਕਟਹਿਰੇ ਦੇ ਵਿੱਚ ਖਲੋਤਾ ਹੋਇਆ ਪੁਕਾਰ ਕਰਦਾ ਰਹਿੰਦਾ, ਮੈਂ ਬੇਗੁਨਾਹ ਹਾਂ, ਮੇਰਾ ਕੋਈ ਗੁਨਾਹ ਨਹੀਂ ਹੈ। ਪਰ ਜੱਜ ਨੇ ਫੈਸਲਾ ਤੇ ਦਲੀਲ ਤੇ ਸੁਣਾਉਣਾ, ਗਵਾਹੀ ਤੇ ਸੁਣਾਉਣਾ, ਇੱਥੇ ਦੱਸਣ ਦੀ ਲੋੜ ਨਹੀਂ। ਪਰਮਾਤਮਾ ਦੇ ਅੱਗੇ ਬੋਲਣ ਦੀ ਵੀ ਲੋੜ ਨਹੀਂ ਹੈ, ਕਿਉਂਕਿ ਉਹ ਬਿਨਾਂ ਬੋਲਿਆਂ ਜਾਣਦਾ ਹੈ ਕਿ ਇਹ ਅਪਰਾਧੀ ਹੈ ਕਿ ਨਹੀਂ ਹੈ, ਇਹ ਗੁਨਾਹਗਾਰ ਹੈ ਕਿ ਨਹੀਂ ਹੈ, ਇਹ ਪਾਪੀ ਹੈ ਕਿ ਨਹੀਂ ਹੈ। ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਆਗਹਿ ਕੀਚੈ ਅਰਦਾਸ, ਉਹ ਬਿਨਾਂ ਬੋਲਿਆਂ ਹੀ ਜਾਣਦਾ ਹੈ ਮੇਰੇ ਮਨ ਦੀ ਹਾਲਤ ਨੂੰ, ਮੇਰੀ ਅਵਸਥਾ ਨੂੰ। ਪਰ ਉਹਨੂੰ ਮਹਿਸੂਸ ਕਰਨਾ ਪੈਣਾ ਹੈ, ਉਹਦੇ ਲਈ ਪਹਿਲਾਂ ਸਾਨੂੰ ਬੰਦਗੀ ਕਰਨੀ ਪੈਣੀ ਹੈ। ਪਹਿਲਾਂ ਹੀ ਬੇਨਤੀ ਕੀਤੀ, ਦੋ ਤਰ੍ਹਾਂ ਦੇ ਲੋਕ ਨੇ, ਇੱਕ ਸੰਸਾਰੀ ਇੱਕ ਭਗਤ। ਸੰਸਾਰੀ ਦੀ ਨਜ਼ਰ ਵਿੱਚ ਪਰਮਾਤਮਾ ਬਹੁਤ ਦੂਰ ਹੈ, ਭਗਤ ਦੀ ਨਜ਼ਰ ਦੇ ਵਿੱਚ ਉਹ ਹਰ ਥਾਂ 'ਤੇ ਹੈ, ਹਰ ਵੇਲੇ ਹੈ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ। ਮਨਮੁੱਖ ਵਾਸਤੇ ਪਰਮਾਤਮਾ ਬਹੁਤ ਦੂਰ ਹੈ, ਉਹਦੀ ਨਜ਼ਰ ਮੇਰੇ 'ਤੇ ਨਹੀਂ ਪੈਂਦੀ, ਪਰ ਗੁਰਮੁਖ ਨੂੰ ਪਤਾ ਵੀ ਉਹ 'ਤੇ ਹਾਜ਼ਰਾ ਹਜ਼ੂਰ ਹੈ। ਉਹ 'ਤੇ ਜਹ ਜਾਂ ਪੇਖੋ ਤਹ ਹਜ਼ੂਰ ਦੂਰ ਕਤਹੋ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ 'ਤੇ ਆਈ। ਇਸ ਵਾਸਤੇ ਗੁਰੂ ਰਾਮਦਾਸ ਮਹਾਰਾਜ ਜੀ ਆਖਦੇ ਨੇ ਕਿ ਜੋ ਜੀ ਕਮਾਈਏ ਰਾਮ, ਜੋ ਜੀਵ ਕਮਾ ਰਹੇ ਨੇ, ਕਰਮ ਕਰ ਰਹੇ ਨੇ, ਤੂੰ ਜਾਣੇ, ਉਹ ਤੂੰ ਸਭ ਕੁਝ ਜਾਣਦਾ ਕਿ ਮੰਦਾ ਕਰਮ ਕਰ ਰਹੇ ਆ ਕਿ ਚੰਗਾ ਕਰਮ ਕਰ ਰਹੇ ਨੇ, ਬੁਰਾ ਕਰਮ ਹੈ ਕਿ ਭਲਾ ਹੈ, ਸਭ ਜਾਣਦਾ। ਆਪਣੀ ਹੁਣ ਜਿੰਦ ਨੂੰ ਇਹ ਗੱਲ ਸਮਝਾਉਣੀ ਹੈ, ਕਿਉਂਕਿ ਸਾਡੀ ਜਿੰਦ ਨਹੀਂ ਨਾ ਸਮਝਦੀ। ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀ, ਏ ਸਭ ਵੇਖੈ ਮਨ ਮੁਕਰਾਈਐ ਰਾਮ। ਹੇ ਮੇਰੀ ਜਿੰਦੇ, ਉਹ ਅੰਦਰ ਹਿਰਦੇ ਵਿੱਚ ਵੀ ਹੈ, ਉਹ ਬਾਹਰ ਵੀ ਹੈ, ਉਹ ਸਰਗੁਣ ਵੀ ਹੈ ਅਤੇ ਉਹ ਨਿਰਗੁਣ ਵੀ ਹੈ, ਉਹ ਗੁਪਤ ਰੂਪ 'ਚ ਵੀ ਹੈ, ਉਹ ਪ੍ਰਗਟ ਰੂਪ 'ਚ ਵੀ ਹੈ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਉਹ ਜਾਣਦਾ ਹੈ, ਕਿਉਂਕਿ ਉਹ ਅੰਦਰ ਵੀ ਵਰਤ ਰਿਹਾ, ਬਾਹਰ ਵੀ ਵਰਤ ਰਿਹਾ ਹੈ, ਸਭ ਵੇਖਿਆ, ਸਭ ਕੁਝ ਦੇਖ ਰਿਹਾ। ਮਨ ਮੁਕਰ ਆਈਏ ਰਾਮ, ਅਸੀਂ ਮਨ ਕਰਕੇ ਜਿੰਨਾ ਮਰਜ਼ੀ ਮੁਕਰ ਜਾਈਏ, ਅਕਸਰ ਬੰਦਾ ਮਾੜਾ ਕਰਮ ਕਰਕੇ ਮੁਕਰ ਹੀ ਜਾਂਦਾ। ਮੈਂ ਥੋੜ੍ਹੀ ਕੀਤਾ, ਮੈਂ ਤਾਂ ਕਰ ਹੀ ਨਹੀਂ ਸਕਦਾ, ਮੇਰੇ ਤੋਂ ਤਾਂ ਹੋ ਹੀ ਨਹੀਂ ਸਕਦਾ, ਮੈਂ ਤਾਂ ਕਦੀ ਸੋਚ ਹੀ ਨਹੀਂ ਸਕਦਾ। ਹਾਲਾਂਕਿ ਰੱਜ ਕੇ ਮਾੜੇ ਕਰਮ ਕੀਤੇ ਹੋਣ, ਪਰ ਕਹਿੰਦਾ ਕੀ ਹੈ ਵੀ ਮੈਂ ਤਾਂ ਮਾੜਾ ਕਰਮ ਕਰ ਹੀ ਨਹੀਂ ਸਕਦਾ, ਮੁਕਰ ਗਿਆ। ਦੁਨੀਆਂ ਸਾਹਮਣੇ ਮੁਕਰ ਜਾਂਗੇ, ਪਰ ਜਿਹੜਾ ਅੰਦਰ ਦੀ ਅਵਸਥਾ ਜਾਣਦਾ ਉਹਦੇ ਅੱਗੇ ਕਿਵੇਂ ਮੁਕਰਾਂਗੇ, ਉਹਨੇ ਤਾਂ ਮੁਕਰਨ ਨਹੀਂ ਦੇਣਾ। ਅਸੀਂ ਉਹਦੇ ਕੋਲੋਂ ਦਾਤਾਂ ਲੈ ਕੇ, ਕਈ ਵਾਰੀ ਦਾਤਾਂ ਲੈਣ ਵਾਲਾ ਵੀ ਮੁਕਰ ਜਾਂਦਾ, ਮੈਨੂੰ ਰੱਬ ਨੇ ਦਿੱਤਾ ਕੀ ਹੈ, ਉਹਦੀਆਂ ਦਾਤਾਂ ਲੈ ਕੇ ਵੀ ਅਸੀਂ ਮੁਕਰ ਰਹੇ ਹਾਂ ਅਤੇ ਕਹਿ ਰਹੇ ਹਾਂ ਰੱਬ ਜੀ ਨੇ ਦਿੱਤਾ ਕੀ ਹੈ। ਇੱਕ ਦਿਨ ਬੱਚਾ ਵੀ ਮਾਂ ਬਾਪ ਨੂੰ ਕਹਿ ਦਿੰਦਾ ਵੀ ਮੈਨੂੰ ਮਾਂ ਬਾਪ ਨੇ ਦਿੱਤਾ ਕੀ ਹੈ, ਮੁਕਰ ਜਾਂਦਾ। ਪਰ ਇਹ ਭੁੱਲ ਜਾਂਦਾ
कि सारी जिंदगी मापिया ने बच्चियां दे लेखे लाती। जिस दिन बच्चे का जन्म होया धी पुत दा, मां ने अपनी सारी जवानी उस धी पुत दे पालन विच लाती। पिता ने अपना सुख आराम चैन नहीं देखिया, बच्चियां दे पालन पोषण विच अपना सुख चैन आराम सब गवा दिता। आप भावें भुखे रहिंदे रहे पर बच्चियां नू रजाउंदे रहे ने, पर फिर भी एक दिन बच्चा उठ के कहिंदा तुसी सानू दिता की, साडे लई कीता की। इस वास्ते परमात्मा वल भी जे असी गल करिए ते उदियां दित्तियां दातां लैके बंदा मुकर जांदा है। सतगुरु महाराज जी कहिंदे आ तू किवें मुकरेगा, मुकरिया उत्थे जांदा जिथे पता ना होवे, जिथे खबर ना होवे। दुनिया अगे असी मुकर सकदे आ, दुनिया मन भी लेगी साडियां गल्लां दे विच, दुनिया जिहड़ी है वह आ भी जाएगी, पर उस मालक दे अगे किवें मुकरांगे, क्योंकि वह उन्हियां दित्तियां दातां ने ते वह जानदा है सब कुछ। इसलिए बंदिया पाप ना कमा, बुरे कर्म ना कर, हेरा फेरिया ना कर, ठगिया ना मार, धोखा ना दे, क्योंकि वह सब कुछ जानदा है। तेरा एक एक कर्म का फल तेनू ही भोगना पैना है, ते जदों तू अपने किते कर्म का फल भोगेगा उदों पछतावे तो सिवा तेरे कोल कुछ नहीं रहना। इसलिए ऐसा कर्म ना कर, क्योंकि वह सब कुछ जानता है, वह देख रहा है, उदे तो छुपया कुछ नहीं। गुरु अर्जन दे महाराज जी का शब्द आउंदा है आसा राग दे विच। महाराज जी कहिंदे ने दिन रात कमाई अड़ो, तू दिन रात मंदे कर्म कमाउण विच लगा होया है, ना तू दिन देख रहा ना रात देख रहा, माड़े कर्म कमाउण विच लगा होया है, बुरे कर्म करन विच लगा होया है। धार्मिक अस्थाना ते भी चलो आपां कहिंदे आ समाज विच माड़ा कर्म हो गया, परिवार विच हो गया, आंढ गुआंढ दे विच हो गया, पर धर्म दे अस्थाना ते भी तुसी देखो लोग माड़े कर्म कर रहे हैं। धार्मिक अस्थाना ते जिन्हां नू रब दा घर कहा जांदा है, लोग रब दे घर विच भी माड़े कर्म कर रहे हैं। इत्थों तुसी अंदाजा ला लो उन्हां दी अकल ते किन्ना पड़दा पिया होया है कि दुनिया च समाज विच परिवार च आंढ गवांढ विच असी माड़े कर्म कर रहे हैं, पर रब दे घर च भी। इहदा मतलब इहनूं समझ ही नहीं है। ते एक दिन इह भी कहा असी समाज विच लख माड़े कर्म करके कीते, इत्थे आके असी बख्शा सकदे हां, असी खते बहुत कमावंदे, अंत ना पारा वार, हर कृपा करके बख्श लियो हो पापी वड गुनहगार। पर जेडे इत्थे कर्म करांगे वह किथे बख्शावांगे, जेडे समाज विच असी माड़े कर्म कीते, चलो उम्मीद है आस लैके आए हैं भी इत्थे अपराधी जेडे आ वह बख्शे जांदे आ, पर जिन्हें अपराध कीता ही रब दे घर च है वह कित्थे बख्शिया जाएगा। उस तो अगे तो कोई होर दर है ही नहीं जिथे असी अपने आप नूं बख्शा लांगे। इत्थे तां कह सकते हैं ना हम अपराधी सद भूलते तुम बख्शन हारे, भी तुसी बख्शन हारे हो, पर बख्शन हारे दे घर विच ही अपराध कीता फिर कित्थे बख्शिया जाना है। सतगुरु महाराज जी समझाउंदे आ कहिंदे दिन रात कमाई अड़ो, तू दिन रात माड़े कर्म कमा रहे हैं कमा रहे हैं, सो आयो माथा ओ तेरे एक दिन मत्थे ते प्रगट हो जाना है, भाव तेरा लेख बन जाना है। लिखण वाला वो है ना, जज ने ते कलम चलाउणी है ना, जज ने ते फैसला सुनाउणा है, उदी कलम जदों चलनी है ना, तू दिन रात माड़े कर्म करी जा करी जा करी जा,
ਉਹਦੀ ਜਿਹੜੀ ਕਲਮ ਨੇ ਤੇਰਾ ਲੇਖ ਬਣਾਉਣਾ ਨਾ, ਉਹ ਫਿਰ ਤੇਰੀ ਜ਼ਿੰਦਗੀ ਦੇ ਵਿੱਚ ਜ਼ਾਹਰ ਹੋ ਜਾਣਾ, ਤੇਰੇ ਮੱਥੇ 'ਤੇ ਪ੍ਰਗਟ ਹੋ ਜਾਣਾ। ਦਿਨ ਰਾਤ ਕਮਾਇੜੋ ਸੋ ਆਇਓ ਮਾਥੈ, ਜਿਸ ਪਾਸ ਲੁਕਾਈਂਦੜੋ, ਜਿਹਦੇ ਕੋਲੋਂ ਤੂੰ ਲੁਕਾ ਰਿਹਾ, ਜਿਹਦੇ ਕੋਲੋਂ ਤੂੰ ਛੁਪਾ ਰਿਹਾ ਹੈ, ਸੋ ਵੇਖੀ ਸਾਥ ਹੈ, ਉਹ ਹਰ ਵੇਲੇ ਤੇਰਾ ਸਾਥੀ ਬਣ ਕੇ ਤੇਰੇ ਵੱਲ ਵੇਖ ਰਿਹਾ ਹੈ। ਤੂੰ ਦੁਨੀਆ ਦੇ ਵਿੱਚ ਔਲਾ ਰੱਖ ਸਕਦਾ, ਪਰਦੇ ਰੱਖ ਸਕਦਾ, ਦੁਨੀਆ ਤੋਂ ਬਹੁਤ ਕੁਛ ਲੁਕਾ ਛੁਪਾ ਸਕਦਾ, ਪਰ ਉਹ ਜਿਹੜਾ ਬੈਠਾ ਹੀ ਤੇਰੇ ਅੰਦਰ ਹੈ, ਉਹਦੇ ਤੋਂ ਕਿਵੇਂ ਲੁਕਾਏਗਾ, ਉਹਦੇ ਤੋਂ ਕਿਵੇਂ ਛੁਪਾਏਗਾ? ਉਹ ਅੰਦਰ ਬੈਠਾ ਹੀ ਲਿਖ ਰਿਹਾ ਨਾ, ਉਹ ਜਿਹੜਾ ਅੰਦਰ ਬੈਠਾ ਮੇਰੇ ਕਰਮ ਵੱਲ ਦੇਖ ਕੇ ਲਿਖਦਾ, ਉਹ ਇੱਕ ਦਿਨ ਮੇਰੇ ਮੱਥੇ 'ਤੇ ਪ੍ਰਗਟ ਹੋ ਜਾਣਾ, ਉਹ ਮੇਰੀ ਜ਼ਿੰਦਗੀ ਵਿੱਚ ਇੱਕ ਦਿਨ ਜ਼ਾਹਰ ਹੋ ਜਾਣਾ, ਕਿਉਂਕਿ ਕਲਮ ਉਹਦੇ ਹੱਥ ਹੈ ਅਤੇ ਉਹ ਹਰ ਵੇਲੇ ਅੰਦਰ ਬੈਠਾ ਹੋਇਆ। ਇਸੇ ਲਈ ਕਿਹਾ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖਣਾ, ਲੇਖ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ, ਕਰ ਆਪਣੇ ਅੰਦਰ ਦੇਖ, ਉਹ ਜਿਹਨੇ ਤੇਰੀ ਜ਼ਿੰਦਗੀ ਦਾ ਲੇਖਾ ਕਰਨਾ ਨਾ, ਲੇਖ ਲਿਖਣਾ, ਉਹ ਤੇਰੇ ਅੰਦਰ ਹਰ ਵੇਲੇ ਬੈਠਾ ਹੈ, ਤੇਰਾ ਸਾਥੀ ਬਣ ਕੇ, ਉਹ ਅੰਗ ਸੰਗ ਹੈ, ਤੈਨੂੰ ਨਹੀਂ ਮਹਿਸੂਸ ਹੁੰਦਾ, ਗੱਲ ਵੱਖਰੀ ਹੈ। ਦਕਾਲੰਗ ਵਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਵਿਭੂਤੇ, ਉਹਦਾ ਸਦਾ ਅੰਗ ਸੰਗ ਹੈ। ਇਸ ਲਈ ਇਹ ਗੱਲ ਗੁਰੂ ਦੀ ਬਾਣੀ ਦੇ ਰਾਹੀਂ ਸਮਝ ਆਏਗੀ, ਗਿਆਨ ਲੈ ਕੇ ਸਮਝ ਆਏਗੀ। ਦਿਨ ਰਾਤ ਕਮਾਇੜੋ ਸੋ ਆਇਓ ਮਾਥੈ, ਜਿਸ ਪਾਸ ਲੁਕਾਈਂਦੜੋ ਸੋ ਵੇਖੀ ਸਾਥ ਹੈ, ਜਿਹਦੇ ਤੋਂ ਤੂੰ ਲੁਕਾ ਰਿਹਾ, ਵੀ ਰੱਬ ਨੂੰ ਕਿਹੜਾ ਪਤਾ ਲੱਗਣਾ, ਪਰ ਉਹਨੇ ਤੇ ਲੇਖਾ ਜਿੱਦਣ ਮੰਗਿਆ ਤੇ ਉਸ ਦਿਨ ਕੁਛ ਲੁਕਾਇਆ ਛੁਪਾਇਆ ਵੀ ਨਹੀਂ ਜਾਣਾ, ਉਦਨ ਮੁਕਰਿਆ ਵੀ ਨਹੀਂ ਜਾਣਾ, ਕਿਉਂਕਿ ਸੰਗ ਦੇਖੈ ਕਰਨ ਹਾਰਾ, ਕਾਏ ਪਾਪ ਕਮਾਈਐ, ਕਾਏ ਕਿਉਂ, ਉਹ ਜਿਹੜਾ ਸੰਗ ਸੰਗੀ ਹੈ ਦੇਖੈ, ਉਹ ਤੇਰੇ ਤੈਨੂੰ ਹਰ ਵੇਲੇ ਦੇਖ ਰਿਹਾ। ਇੱਕ ਦਿਨ ਇਹ ਵੀ ਕਿਹਾ, ਅੱਜ ਕੈਮਰੇ ਦਾ ਯੁੱਗ ਹੈ, ਹਰ ਪਾਸੇ ਥਾਂ ਥਾਂ 'ਤੇ ਕੈਮਰੇ ਲੱਗੇ ਹੋਏ ਆ, ਤੁਸੀਂ ਕਿਸੇ ਦੇ ਘਰ ਜਾਓ, ਕਿਸੇ ਮੌਲ 'ਚ ਜਾਓ, ਬਾਜ਼ਾਰ 'ਚ ਜਾਓ, ਗਲੀ 'ਚ ਜਾਓ, ਹਰ ਥਾਂ 'ਤੇ ਲਿਖਿਆ ਹੁੰਦਾ ਤੁਸੀਂ ਕੈਮਰੇ ਦੀ ਨਜ਼ਰ ਵਿੱਚ ਹੋ, ਪਰ ਫਿਰ ਵੀ ਮਾੜੇ ਕਰਮ ਹੋ ਜਾਂਦੇ ਆ, ਫਿਰ ਵੀ ਚੋਰੀਆਂ ਹੋ ਜਾਂਦੀਆਂ, ਹੇਰਾ ਫੇਰੀਆਂ ਹੋ ਜਾਂਦੀਆਂ, ਫਿਰ ਵੀ ਬਚ ਜਾਂਦਾ ਬੰਦਾ। ਹਾਂ, ਦੁਨੀਆਂ ਦੇ ਕੈਮਰੇ ਤੋਂ ਬਚ ਜਾਂਗੇ, ਪਰ ਉਹਦੇ ਕੈਮਰੇ ਤੋਂ ਅੱਜ ਤੱਕ ਕੋਈ ਨਹੀਂ ਬਚਿਆ, ਕੋਈ ਨਹੀਂ ਬਚਿਆ ਅੱਜ ਤੱਕ, ਅਤੇ ਨਾ ਅਗਾਂਹ ਕੋਈ ਬਚ ਸਕਦਾ, ਕਿਉਂਕਿ ਉਹਨੇ ਕੈਮਰਾ ਹੀ ਹਰ ਇੱਕ ਦੇ ਅੰਦਰ ਫਿੱਟ ਕਰਤਾ, ਅੰਦਰ ਹੀ ਉਹਨੇ ਕੈਮਰਾ ਲਗਾ ਦਿੱਤਾ, ਹਰ ਵੇਲੇ ਉਹਦੀ ਨਜ਼ਰ ਹਰ ਇੱਕ ਦੇ ਉੱਪਰ ਹੈ, ਹਰ ਇੱਕ ਦੇ ਉੱਪਰ। ਇਸੇ ਲਈ ਉਹਨੂੰ ਬੇਅੰਤ ਕਹਿੰਦੇ ਆ, ਉਹ ਬੇਅੰਤ ਹੈ, ਉਹਦਾ ਅੰਤ ਹੀ ਕੋਈ ਨਹੀਂ, ਜਿਹਨੇ ਕੁਦਰਤ ਨੂੰ ਸਾਜਿਆ ਹੈ, ਹਰ ਵੇਲੇ ਉਹਦੀ ਨਜ਼ਰ ਹੈ। ਅਤੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਨੇ, ਕਹਿੰਦੇ ਨੇ, ਕਾਏ ਪਾਪ ਕਮਾਈਐ, ਤੂੰ ਫਿਰ ਕਿਉਂ ਪਾਪ ਕਮਾ ਰਿਹਾ, ਤੇਰਾ ਪਾਪ ਦੁਨੀਆ ਅੱਗੇ ਛੁੱਪ ਸਕਦਾ, ਪਰ ਜਿਹਨੇ ਤੇਰਾ ਲੇਖਾ ਜੋਖਾ ਕਰਨਾ ਉਹਦੇ ਅੱਗੇ ਤੇਰਾ ਪਾਪ ਨਹੀਂ ਛੁੱਪ ਸਕਦਾ, ਤੇਰੀ ਬੁਰਿਆਈ ਦੁਨੀਆ ਅੱਗੇ ਛੁੱਪ ਸਕਦੀ ਹੈ ਪਰ ਉਹਦੇ ਅੱਗੇ ਨਹੀਂ ਛੁੱਪ ਸਕਦੀ, ਤੇਰੇ ਗੁਨਾਹਾਂ ਤੇਰੇ ਅਪਰਾਧ ਦੁਨੀਆ ਅੱਗੇ ਛੁੱਪ ਸਕਦੇ ਹੈ ਪਰ ਉਹਦੇ ਅੱਗੇ ਨਹੀਂ। ਇਸ ਵਾਸਤੇ ਕਿਉਂ ਪਾਪ ਕਮਾ ਰਿਹਾ, ਸੁਕ੍ਰਿਤ ਕੀਜੈ ਨਾਮ ਲੀਜੈ ਨਰਕ ਮੂਲ ਨਾ ਜਾਈਐ, ਚੰਗੇ ਕਰਮ ਕਰ ਹੇ ਬੰਦਿਆ, ਜਾਂ ਆਪਣੀ ਆਪਣੀ ਅੰਦਰ ਜਿੰਦ ਨੂੰ ਆਵਾਜ਼ ਦਈਏ ਕਿ ਇਹ ਮਨ ਦੇ ਰਾਹੀਂ ਨੇਕ ਕਰਮ ਕਰ, ਚੰਗੇ ਕਰਮ ਕਰ, ਕਿਉਂਕਿ ਚੰਗੇ ਕਰਮ ਦਾ ਫਲ ਹਮੇਸ਼ਾ ਚੰਗਾ ਹੀ ਹੁੰਦਾ ਹੈ, ਕਿਉਂਕਿ ਇਨਸਾਫ ਹੈ ਨਾ ਉਹਦੇ ਘਰ, ਬੇਇਨਸਾਫੀ ਥੋੜ੍ਹੀ ਹੈ। ਜੋ ਮੈਂ ਕਰਮ ਕਰਨਾ ਉਹ ਮੈਨੂੰ ਹੀ ਉਹਦਾ ਫਲ ਮਿਲਣਾ, ਕਿਸੇ ਹੋਰ ਨੂੰ ਨਹੀਂ ਮਿਲਣਾ। ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁਤ ਦਾਰਾ ਪੈ, ਆਨ ਲੁਟਾਵੈ ਮਨ ਮੇਰੇ
ਭੂਲੇ ਕਪਟ ਨਾ ਕੀਜੈ, ਮੈਂ ਠੱਗੀਆਂ ਮਾਰੀਆਂ, ਹੇਰਾ ਫੇਰੀਆਂ ਕੀਤੀਆਂ, ਚੋਰੀਆਂ ਕੀਤੀਆਂ, ਲੁੱਟਾਂ ਖੋਹਾਂ ਕੀਤੀਆਂ, ਅਤੇ ਘਰਦਿਆਂ ਨੂੰ ਥੋੜ੍ਹੀ ਪਤਾ, ਪਰਿਵਾਰ ਬੱਚਿਆਂ ਨੂੰ ਵੀ ਇਹ ਜੀ ਘਰ ਦਾ ਬਾਹਰ ਕੀ ਰੰਗ ਲਾ ਕੇ ਆ ਰਿਹਾ। ਉੱਥੇ ਚਾਰ ਪੈਸੇ ਲੈ ਕੇ ਆਇਆ, ਘਰ ਦੇ ਖੁਸ਼ ਹੋ ਗਏ ਵੀ ਅੱਜ ਘਰ ਦਾ ਬਾਪੂ ਜਾਂ ਜੋ ਵੀ ਜਿਹਦੀ ਜ਼ਿੰਮੇਵਾਰੀ ਹੈ ਘਰ ਨੂੰ ਪਾਲਣ ਪੋਸ਼ਣ ਦੀ, ਵੀ ਇਹ ਤਾਂ ਚਾਰ ਪੈਸੇ ਅੱਜ ਲੈ ਕੇ ਆਇਆ, ਖੁਸ਼ ਹੋ ਗਏ। ਕਹਿੰਦੇ ਉਹਨਾਂ ਦੀ ਖੁਸ਼ੀ ਵਿੱਚ ਖੁਸ਼ ਹੋ ਕੇ ਇਹ ਭੁਲੇਖਾ ਨਾ ਪਾ ਬੈਠੀ ਕਿ ਇਹ ਸਾਰੇ ਤੇਰਾ ਸਾਥ ਦੇਣਗੇ, ਕਿਉਂਕਿ ਅੰਤ ਨਬੇੜਾ ਤੇਰੇ ਜੀ ਪੈ ਲੀਜੇ, ਨਬੇੜਾ ਤਾਂ ਤੇਰੇ ਤੋਂ ਹੋਣਾ। ਫਿਰ ਤੂੰ ਕਹੀਂ ਜੀ ਮੈਂ ਤਾਂ ਇਹਨਾਂ ਲਈ ਪਾਪ ਕਮਾਇਆ ਸੀ, ਮੈਂ ਤਾਂ ਇਹਨਾਂ ਲਈ ਅਪਰਾਧ ਕੀਤਾ ਸੀ, ਮੈਂ ਤਾਂ ਇਹਨਾਂ ਲਈ ਚੋਰੀਆਂ ਠੱਗੀਆਂ ਹੇਰਾ ਫੇਰੀਆਂ ਕੀਤੀਆਂ ਸੀ, ਜਿਹਨਾਂ ਲਈ ਕੀਤੀਆਂ ਸੀ ਉਹਨਾਂ ਨੇ ਆਪਣਾ ਕਰਮ ਫਲ ਭੋਗਣਾ, ਤੂੰ ਆਪਣਾ ਕਰਮ ਫਲ ਭੋਗਣਾ। ਇਸ ਲਈ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਪਰ ਬੰਦੇ ਨੂੰ ਇਹ ਗੱਲ ਸਮਝ ਨਹੀਂ ਆਉਂਦੀ। ਗੁਰਬਾਣੀ ਨੇ ਸਾਨੂੰ ਉਹ ਗਿਆਨ ਦੀ ਰੋਸ਼ਨੀ ਦਿੱਤੀ ਹੈ ਜਿਹਦੇ 'ਚ ਅਸੀਂ ਹਰ ਥਾਂ 'ਤੇ ਉਹਨੂੰ ਦੇਖ ਸਕਦੇ ਹਾਂ, ਮਹਿਸੂਸ ਕਰ ਸਕਦੇ ਹਾਂ। ਫਿਰ ਕਦੇ ਮਾੜਾ ਕਰਮ ਨਹੀਂ ਹੋਏਗਾ, ਕਦੇ ਬੁਰਾ ਕਰਮ ਨਹੀਂ ਹੋਏਗਾ। ਇਸ ਲਈ ਮਹਾਰਾਜ ਕਹਿੰਦੇ ਕਾਏ ਪਾਪ ਕਮਾਈਐ, ਸੁਕ੍ਰਿਤ ਕੀਜੈ, ਚੰਗਾ ਕਰਮ ਕਰ, ਨੇਕ ਕਰਮ ਕਰ। ਨੇਕ ਕਰਮ ਜਿਹੜਾ ਉਹ ਕਰਕੇ ਨਾਮ ਦੀ ਕਮਾਈ ਕਰਕੇ ਨਰਕ ਮੂਲ ਨਾ ਜਾਈਐ, ਤੈਨੂੰ ਬਿਲਕੁਲ ਨਰਕਾਂ ਵਾਲਾ ਜੀਵਨ ਮਿਲੇਗਾ ਹੀ ਨਹੀਂ, ਤੈਨੂੰ ਨਰਕ ਭੋਗਣਾ ਹੀ ਨਹੀਂ ਪਏਗਾ। ਆਠ ਪਹਿਰ ਹਰ ਨਾਮ ਸਿਮਰੋ, ਚੱਲੈ ਤੇਰੇ ਸਾਥੇ, ਤੂੰ ਅੱਠੇ ਪੈਰ ਉਹਦੇ ਨਾਮ ਦੀ ਕਮਾਈ ਕਰ। ਅੱਠੇ ਪੈਰ ਉਹਦੇ ਨਾਮ ਦੀ ਜਿਹੜੀ ਆ ਉਹ ਕਮਾਈ ਕਰ। ਜਿਸ ਸਤਿਗੁਰੂ ਦੀ ਸ਼ਰਨ 'ਚ ਆਏ ਆ ਨਾ, ਇਹ ਮਤ ਸਮਝਣਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਅਤੇ ਉੱਪਰ ਸੁੰਦਰ ਰੁਮਾਲਾ ਸਾਹਿਬ ਸੁਸ਼ੋਭਿਤ ਹੈ ਅਤੇ ਗੁਰੂ ਸਾਹਿਬ ਕਿਹੜਾ ਮੇਰੇ ਵੱਲ ਦੇਖਦੇ ਆ, ਇਹ ਵੀ ਬੜਾ ਵੱਡਾ ਭੁਲੇਖਾ ਹੈ ਸਾਡਾ। ਜਾਂ ਅਸੀਂ ਕੋਈ ਸੇਵਾ ਕਰਕੇ ਸੁਣਾਉਣਾ ਚਾਹੁੰਦੇ ਹਾਂ, ਪਾਠ ਕਰਕੇ ਵੀ ਸੁਣਾਉਣਾ ਚਾਹੁੰਦੇ ਹਾਂ ਵੀ ਗੁਰੂ ਸਾਹਿਬ ਇਹ ਮੈਂ ਕੀਤਾ ਹੈ, ਮੈਂ ਕੀਤਾ, ਇਹਦਾ ਮਤਲਬ ਗੁਰੂ ਨੂੰ ਤਾਂ ਪਤਾ ਹੀ ਨਹੀਂ ਹੈ, ਸਤਿਗੁਰੂ ਨੂੰ ਤਾਂ ਪਤਾ ਹੀ ਨਹੀਂ ਹੈ, ਇਹ ਤਾਂ ਮੈਂ ਦੱਸਾਂਗਾ ਤਾਂ ਪਤਾ ਲੱਗਣਾ। ਇਹਦਾ ਮਤਲਬ ਮੇਰੀ ਸੋਚ ਹਜੇ ਛੋਟੀ ਹੈ। ਉਹ ਸਤਿਗੁਰੂ ਜਾਣਦਾ ਹੈ, ਬਿਨਾਂ ਬੋਲਿਆਂ ਸਭ ਕੁਛ ਜਾਣਦਾ ਹੈ। ਇਸੇ ਲਈ ਸਮਝ ਆ ਗਈ ਹੁਣ ਬਾਬੇ ਤੋਂ ਬਾਬਰ ਦਾ ਜਿਹੜਾ ਨਾਲ ਸਫ਼ਰ ਚੱਲਦਾ ਨਾ, ਤੁਸੀਂ ਦੇਖੋ ਕਿਉਂ ਬਾਬਰ ਝੁੱਕ ਗਿਆ ਗੁਰੂ ਨਾਨਕ ਸਾਹਿਬ ਜੀ ਅੱਗੇ, ਕਿਉਂਕਿ ਪਤਾ ਸੀ ਕਿ ਇਹ ਬਾਬਾ ਸਭ ਕੁਝ ਜਾਣਦਾ ਹੈ। ਹਿਮਾਜ਼ੂ ਕਿਉਂ ਝੁੱਕ ਗਿਆ ਗੁਰੂ ਅੰਗਦ ਦੇਵ ਮਹਾਰਾਜ ਅੱਗੇ, ਕਿਉਂਕਿ ਪਤਾ ਸੀ ਵੀ ਇਹ ਸਭ ਕੁਝ ਦੱਸਣ ਆਇਆ ਸੀ ਵੀ ਮੈਂ ਬਾਦਸ਼ਾਹ। ਜਦੋਂ ਮਿਆਨ ਵਿੱਚੋਂ ਸਿਰ ਕੱਢਣ ਲੱਗਾ ਕਿਰਪਾਨ ਖਡੂਰ ਸਾਹਿਬ, ਅਤੇ ਗੁਰੂ ਮਹਾਰਾਜ ਜੀ ਜਦੋਂ ਬੱਚਿਆਂ ਨੂੰ ਪੜ੍ਹਾ ਰਹੇ ਸੀ ਅਤੇ ਸਤਿਗੁਰੂ ਜੀ ਹੱਸ ਕੇ ਕਹਿੰਦੇ ਆ ਹਿਮਾਜੂ ਇਹ ਜਿੱਥੇ ਕਿਰਪਾਨ ਚਲਾਉਣੀ ਸੀ ਉੱਥੇ ਤਾਂ ਚੱਲੀ ਨਹੀਂ, ਜਾਣਦੇ ਸੀ ਨਾ। ਹੁਣ ਮਹਾਰਾਜ ਨੂੰ ਕੀ ਪਤਾ ਵੀ ਇਹ ਲੜ ਕੇ ਆਇਆ ਅਤੇ ਹਾਰ ਕੇ ਆਇਆ, ਜਾਣਦੇ ਸੀ। ਉਹ ਝੁੱਕ ਗਿਆ, ਅਕਬਰ ਝੁੱਕਦਾ ਗੁਰੂ ਦਰਬਾਰ ਦੇ ਵਿੱਚ, ਜਹਾਂਗੀਰ ਝੁੱਕ ਜਾਂਦਾ, ਸ਼ਾਹਜਹਾਂ ਝੁੱਕ ਜਾਂਦਾ, ਔਰੰਗਜ਼ੇਬ ਵੀ ਝੁੱਕ ਗਿਆ ਅਖੀਰਲੇ ਸਵਾਸਾਂ ਦੇ, ਜਦੋਂ ਪਤਾ ਲੱਗਾ ਵੀ ਮੈਂ ਤਾਂ ਇੰਨੇ ਗੁਨਾਹ ਕੀਤੇ ਆ, ਇੰਨਾ ਪਾਪ ਕੀਤਾ, ਅਤੇ ਉਹ ਖੁਦਾ ਸਭ ਜਾਣਦਾ ਮੇਰੇ ਕੀਤੇ ਹੋਏ ਸਾਰੇ ਗੁਨਾਹ ਜਾਣਦਾ, ਅਪਰਾਧ ਜਾਣਦਾ, ਜਿੰਨੇ ਮੈਂ ਅਪਰਾਧ ਕੀਤੇ ਆ, ਉਹ ਖੁਦਾ ਮੈਨੂੰ ਕਦੇ ਆਪਣੇ ਦਰ 'ਤੇ ਥਾਂ ਨਹੀਂ ਦੇਵੇਗਾ, ਉਹ ਖੁਦਾ ਮੈਨੂੰ ਕਦੇ ਮਾਫ਼ ਨਹੀਂ ਕਰੇਗਾ। ਅਖੀਰ 'ਤੇ ਔਰੰਗਜ਼ੇਬ ਵੀ ਰੋ ਪਿਆ ਨਾ, ਪਰ ਉਹ ਪੜਦਾ ਕਿਹਨੇ ਚੁੱਕਿਆ ਸੀ? ਗੁਰੂ ਕਲਗੀਧਰ ਮਹਾਰਾਜ ਨੇ, ਵੀ ਮੈਨੂੰ ਉਹ ਖੁਦਾ ਕਦੇ ਮਾਫ਼ ਨਹੀਂ, ਮੈਂ ਦੁਨੀਆ ਸਾਹਮਣੇ ਖਰਾ ਬਣ ਕੇ ਜਿਉਂਦਾ ਰਿਹਾ ਪਰ ਅੰਦਰੋਂ ਖੋਟਾ ਸੀ, ਦੁਨੀਆ ਨੇ ਮੇਰੇ ਗਲ ਵਿੱਚ ਹਾਰ ਪਾ ਕੇ ਢੋਲ ਵਜਾਏ ਵੀ ਇਹ ਬਹੁਤ ਖਰਾ ਖਰਾ ਖਰਾ ਹੈ, ਪਰ ਜਿੱਦਣ ਉਹਦੇ ਦਰ 'ਤੇ ਗਿਆ ਉਹਨੇ ਚੁੱਕ ਕੇ ਬਾਹਰ ਮਾਰਿਆ ਵੀ ਤੂੰ ਤਾਂ ਖੋਟਾ ਹੈ,
ਤੈਨੂੰ ਖਰਾ ਕਿਹਨੇ ਕਹਿ ਦਿੱਤਾ? ਦੁਨੀਆਂ ਦੇ ਲੋਕ ਖਰਾ ਖਰਾ ਕਰਦੇ ਰਹੇ, ਪਰ ਜਦੋਂ ਮਾਲਕ ਦੇ ਦਰ 'ਤੇ ਆਇਆ ਕਹਿੰਦੇ ਤੂੰ ਤਾਂ ਖੋਟਾ ਨਿਕਲਿਆ, ਖਰਾ ਥੋੜ੍ਹੀ ਹੈ। ਦੁਨੀਆਂ ਦੀ ਨਜ਼ਰ 'ਚ ਖਰਾ ਹੋਏਗਾ ਪਰ ਮੇਰੀ ਨਜ਼ਰ 'ਚ ਖੋਟਾ, ਤੈਨੂੰ ਇਸ ਮਾਲਕ ਦੇ ਦਰ 'ਤੇ ਥਾਂ ਨਹੀਂ ਮਿਲਣੀ। ਖਰੇ ਖਜ਼ਾਨੇ ਪਾਈਏ ਖੋਟੇ, ਸਟੀਏ ਬਾਰ ਬਾਰ। ਸਟੀਏ ਬਾਰ ਦਾ ਮਤਲਬ ਵੱਖ ਵੱਖ ਜੂਨਾਂ ਵਿੱਚੋਂ ਫਿਰ ਭਟਕਣਾ ਪੈਣਾ ਇਸ ਜਿੰਦ ਨੂੰ, ਅਤੇ ਜਿੰਦ ਨੂੰ ਹੀ ਤਾਂ ਸਮਝਾ ਰਹੇ ਹਾਂ, ਮੇਰੀ ਜਿੰਦੜੀਏ ਉਹ ਸਭ ਕੁਛ ਜਾਣਦਾ ਹੈ, ਪਾਪ ਨਾ ਕਮਾ। ਇਸ ਮਨ ਨੂੰ ਸਮਝਾ ਕਿ ਮਨ ਬੁਰੇ ਕਰਮ ਨਾ ਕਰ, ਖੋਟ ਨਾ ਕੀ ਚਈ ਪ੍ਰਭ ਪਰਖਣ ਹਾਰਾ। ਸਾਡੀ ਪਰਖ ਦੇ ਵਿੱਚ ਕਮੀ ਹੋ ਸਕਦੀ ਹੈ, ਅਸੀਂ ਪਰਖ ਕਰੀਏ ਅਤੇ ਖੋਟੇ ਨੂੰ ਅਸੀਂ ਖਰਾ ਕਹਿ ਦਈਏ ਅਤੇ ਖਰੇ ਨੂੰ ਖੋਟਾ ਕਹਿ ਦਈਏ, ਸਾਡੀ ਪਰਖ ਵਿੱਚ ਕਮੀ ਹੋ ਸਕਦੀ ਹੈ ਪਰ ਉਹਦੀ ਪਰਖ ਵਿੱਚ ਕਮੀ ਨਹੀਂ ਹੈ। ਇਸ ਵਾਸਤੇ ਖੋਟ ਨਾ ਕੀ ਚਈ, ਖੋਟੇ ਕਰਮ ਨਾ ਕਰ, ਮਾੜੇ ਕਰਮ ਨਾ ਕਰ। ਕਿਉਂ? ਪ੍ਰਭ ਪਰਖਣ ਹਾਰਾ, ਉਹ ਪਾਰਖੂ ਹੈ ਪਰਖਣ ਹਾਰਾ, ਉਹਦੀ ਨਜ਼ਰ ਤੋਂ ਅੱਜ ਤੱਕ ਕੋਈ ਬਚਿਆ ਹੀ ਨਹੀਂ ਹੈ। ਇਸ ਲਈ ਤੂੰ ਮਾੜਾ ਕਰਮ ਨਾ ਕਰ। ਮਾੜੇ ਕਰਮ ਤੋਂ ਸਾਨੂੰ ਗੁਰਬਾਣੀ ਬਚਾਉਂਦੀ ਹੈ, ਬੁਰੇ ਕਰਮ ਤੋਂ। ਹੁਣ ਦੁਨੀਆਂ ਦੀ ਨਜ਼ਰ ਦੇ ਵਿੱਚ ਸੱਜਣ ਹੈ ਅਤੇ ਗੁਰੂ ਨਾਨਕ ਸਾਹਿਬ ਦੀ ਨਜ਼ਰ ਵਿੱਚ ਠੱਗ ਹੈ। ਦੁਨੀਆਂ ਦੀ ਨਜ਼ਰ ਦੇ ਵਿੱਚ ਇਹ ਭਾਈ ਕੌਡਾ ਹੈ, ਪਰ ਗੁਰੂ ਨਾਨਕ ਸਾਹਿਬ ਦੀ ਨਜ਼ਰ ਦੇ ਵਿੱਚ ਇਹ ਰਾਕਸ਼ਸ ਹੈ, ਇਹ ਸ਼ੈਤਾਨ ਹੈ। ਇਸ ਵਾਸਤੇ ਉਸ ਉਹਦੀ ਨਜ਼ਰ ਤੋਂ ਨਾ ਬਚਿਆ ਜਾ ਸਕਦਾ, ਨਾ ਉਹਨੂੰ ਧੋਖਾ ਦਿੱਤਾ ਜਾ ਸਕਦਾ। ਅਸੀਂ ਕਿਹੜੇ ਭਰਮ ਦੀ ਜ਼ਿੰਦਗੀ ਜੀ ਰਹੇ ਹਾਂ? ਅੱਜ ਦੁਨੀਆਂ ਦੇ ਵਿੱਚ ਦੇਖੋ ਚਾਰੇ ਪਾਸੇ ਪਾਪ ਹੀ ਪਾਪ ਕਮਾਇਆ ਜਾ ਰਿਹਾ ਹੈ, ਮਾੜੇ ਕਰਮ ਬੁਰੇ ਕਰਮ ਹੋ ਰਹੇ ਆ, ਔਰ ਕਰਨ ਵਾਲੇ ਦੁਨੀਆਂ ਦੀ ਕਚਹਿਰੀ ਤੋਂ ਤੇ ਛੁੱਟ ਕੇ ਆ ਜਾਂਦੇ ਆ, ਬਚ ਕੇ ਆ ਜਾਂਦੇ ਆ, ਕਿਉਂਕਿ ਉਹਨਾਂ ਕੋਲ ਸਿਫਾਰਿਸ਼ ਹੈ, ਉਹਨਾਂ ਕੋਲ ਪੈਸਾ ਹੈ, ਉਹਨਾਂ ਕੋਲ ਝੂਠੇ ਗਵਾਹ ਨੇ, ਉਹ ਬਚ ਸਕਦੇ ਆ। ਪਰ ਇਹ ਧਿਆਨ ਵਿੱਚ ਰੱਖਣਾ, ਉਸ ਮਾਲਕ ਦੀ ਕਚਹਿਰੀ 'ਚੋਂ ਨਹੀਂ ਤੁਹਾਨੂੰ ਕੋਈ ਛੁਡਾ ਸਕਦਾ, ਉੱਥੇ ਨਹੀਂ ਕਿਸੇ ਦੀ ਸਿਫਾਰਿਸ਼ ਚੱਲਣੀ ਅਤੇ ਨਾ ਇਹ ਪੈਸੇ ਉੱਥੇ ਕੰਮ ਆਉਣੇ ਆ। ਉੱਥੇ ਤਾਂ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਉੱਥੇ ਮੰਦਾ ਹੈ ਭਾਵੇਂ ਚੰਗਾ, ਕਰਮ ਮੈਂ ਕੀਤਾ ਅਤੇ ਫਲ ਵੀ ਮੈਨੂੰ ਹੀ ਭੋਗਣਾ ਹੈ। ਫਿਰ ਅਸੀਂ ਮਾੜਾ ਕਰਮ ਕਿਉਂ ਕਰੀਏ? ਐਸਾ ਕੰਮ ਮੂਲੇ ਨਾ ਕੀਚੈ ਜਿੱਤ ਅੰਤ ਪਛੋਤਾਈਏ, ਜਿਹਦਾ ਅੰਤ ਪਛਤਾਵਾ ਹੋਵੇ। ਮਹਾਰਾਜ ਕਹਿੰਦੇ ਤੂੰ ਮੁੱਢ ਤੋਂ ਹੀ ਐਸਾ ਕਰਮ ਨਾ ਕਰ, ਮੁੱਢ ਤੋਂ ਹੀ ਐਸਾ ਕਰਮ ਨਾ ਕਰ ਜਿਹਦਾ ਪਛਤਾਵਾ ਹੋਵੇ ਅੰਤ ਨੂੰ। ਅਸੀਂ ਅੰਤ ਨਹੀਂ ਨਾ ਦੇਖਦੇ, ਅਸੀਂ ਨਤੀਜਾ ਨਹੀਂ ਦੇਖਦੇ ਹਾਂ, ਅਸੀਂ ਕਰਮ ਕਰ ਦਿੰਦੇ ਹਾਂ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵੱਸ ਹੋ ਕੇ ਅਸੀਂ ਕਰਮ ਕਰ ਦਿੰਦੇ ਹਾਂ, ਪਰ ਨਤੀਜਾ ਨਹੀਂ ਦੇਖਦੇ। ਇਹਦਾ ਨਤੀਜਾ ਕੀ ਨਿਕਲਣਾ, ਸਿੱਟਾ ਕੀ ਨਿਕਲਣਾ? ਅਤੇ ਜਦੋਂ ਨਤੀਜਾ ਨਿਕਲਦਾ ਫਿਰ ਪਛਤਾਵਾ, ਫਿਰ ਬੰਦਾ ਪਛਤਾਉਂਦਾ ਵੀ ਮੈਂ ਆਹ ਕੀ ਕਰ ਬੈਠਾ, ਮੈਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਪਰ ਹੁਣ ਪਛਤਾਵੇ ਤੋਂ ਸਿਵਾ ਤਾਂ ਹੈ ਹੀ ਕੁਛ ਨਹੀਂ, ਹੁਣ ਤਾਂ ਫਲ ਭੋਗਣਾ ਪੈਣਾ, ਕਿਉਂਕਿ ਜੋ ਬੀਜਿਆ ਹੈ ਉਹ ਤਾਂ ਖਾਣਾ ਹੀ ਪੈਣਾ। ਸਤਿਗੁਰੂ ਮਹਾਰਾਜ ਜੀ, ਗੁਰੂ ਰਾਮਦਾਸ ਪਾਤਸ਼ਾਹ ਜੀ ਵੀ ਅੱਜ ਦੇ ਸ਼ਬਦ ਰਾਹੀਂ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਜਿਹਨੇ ਇਹ ਸੰਸਾਰ, ਸੰਸਾਰ ਦੇ ਜੀਵ ਪੈਦਾ ਕੀਤੇ ਨੇ, ਉਹ ਸਾਰਿਆਂ ਦੇ ਵਿੱਚ ਵਰਤ ਰਿਹਾ, ਸਾਰਿਆਂ ਦੇ ਅੰਦਰ ਦੀ ਅਵਸਥਾ ਨੂੰ ਜਾਣਦਾ ਹੈ। ਇਸ ਲਈ ਜੋ ਜੈਸਾ ਕਰਮ ਕਰੇਗਾ ਉਹ ਵੈਸਾ ਹੀ ਫਲ ਜਿਹੜਾ ਉਹ ਪਾਏਗਾ। ਜਿਹਾ ਬੀਜੈ ਸੋ ਲੂਣੇ ਕਰਮਾ ਸੰਦੜਾ ਖੇਤ। ਉਹਨੇ ਜਨਮ ਦਿੱਤਾ, ਜਨਮ ਵੇਲੇ ਵੀ ਉਹਨੇ ਕਿਰਪਾ ਕੀਤੀ, ਸਾਨੂੰ ਪਾਲਣ ਦਾ ਪ੍ਰਬੰਧ ਕਰਵਾ ਦਿੱਤਾ ਮਾਂ ਬਾਪ ਦੇ ਰਾਹੀਂ। ਪਰ ਇੱਕ ਉਮਰ ਹੁੰਦੀ ਹੈ ਨਾ, ਮਾਂ ਬਾਪ, ਮਾਂ ਵੀ ਗੋਦ ਵਿੱਚ ਇੱਕ ਉਮਰ ਦੇ ਹਿਸਾਬ ਨਾਲ ਹੀ ਬਿਠਾਉਂਦੀ ਹੈ ਵੀ ਪੁੱਤ ਹੁਣ ਤੂੰ ਤੁਰਨ ਫਿਰਨ ਲੱਗ ਗਿਆ, ਹੁਣ ਚੱਲਣ ਫਿਰਨ ਦੇ ਯੋਗ ਹੋ ਗਿਆ, ਹੁਣ ਤੁਰਿਆ ਕਰ ਆਪੇ ਹੀ, ਹੁਣ ਤੂੰ ਪੜ੍ਹ ਲਿਖ ਗਿਆ, ਹੁਣ ਤੂੰ ਆਪਣੀ ਜ਼ਿੰਮੇਵਾਰੀ ਆਪ ਸਾਂਭ।
परमात्मा ने भी सानू पैदा किया है और मां बाप दे राही पालिया, फिर आख्या भी हुण कर्म तू कर, जो कर्म करेगा उदां दा फल तू पा लेगा। उदे तो कुछ लुकिया ही नहीं है, छुपिया ही नहीं है, ना उदे तो कुछ लुकाया छुपाया जा सकता है। अपनी अपनी जिंद दे राही मन नू समझाउण दा ये यतन करिए। धन गुरु।

0: ਸਭ ਬਿਰਥੀ ਕਾਲ ਗਵਾਈਏ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਈਏ ਰਾਮ।
1: ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ। ਮਨਮੁੱਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ। ਜਿਹੜੇ ਮਨਮੁੱਖ ਹੁੰਦੇ ਆ ਨਾ, ਮਨ ਦੇ ਮਗਰ ਚੱਲਣ ਵਾਲੇ, ਇਹਨਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਪਰਮਾਤਮਾ ਬਹੁਤ ਦੂਰ ਹੈ, ਬੜੀ ਦੂਰ ਹੈ, ਉਹ ਤਾਂ ਮੇਰੇ ਵੱਲ ਦੇਖ ਹੀ ਨਹੀਂ ਸਕਦਾ, ਉਹਦੀ ਨਜ਼ਰ ਮੇਰੇ 'ਤੇ ਪੈ ਹੀ ਨਹੀਂ ਸਕਦੀ। ਜੋ ਮਰਜ਼ੀ ਮੈਂ ਕਰਾਂ, ਜੋ ਮਨ ਮਰਜ਼ੀਆਂ ਮੈਂ ਕਰਨੀਆਂ ਮੈਂ ਕਰਾਂ, ਮੇਰੇ ਵੱਲ ਤਾਂ ਉਹ ਪਰਮਾਤਮਾ ਵੀ ਨਹੀਂ ਦੇਖ ਸਕਦਾ, ਕਿਉਂਕਿ ਉਹ ਹੈ ਹੀ ਦੂਰ ਹੈ। ਜਦ ਕਿ ਹੈ ਕਿ ਉਹ ਨੇੜੇ ਤੋਂ ਵੀ ਨੇੜੇ ਹੈ। ਪ੍ਰਭ ਨੇਰ ਹੂੰ ਤੇ ਨੇੜਿਆ, ਉਹ ਨੇੜੇ ਤੋਂ ਵੀ ਨੇੜੇ ਹੈ, ਹਰ ਵਕਤ ਮੇਰੇ ਨਾਲ ਹੈ, ਹਰ ਟਾਈਮ ਹਰ ਸਮੇਂ ਮੌਜੂਦ ਹੈ। ਪਰ ਮਨਮੁੱਖ ਨੂੰ ਇੱਦਾਂ ਲੱਗਦਾ ਵੀ ਉਹ ਦੂਰ ਹੈ। ਇਸ ਲਈ ਸਭ ਬਿਰਥੀ ਘਾਲ ਗਵਾਈਏ ਰਾਮ, ਜਿਹਨੂੰ ਉਹ ਦੂਰ ਜਾਪਦਾ ਨਾ, ਉਹ ਜਿੰਨੇ ਮਰਜ਼ੀ ਉਪਾਅ ਕਰ ਲਏ, ਯਤਨ ਕਰ ਲਏ, ਘਾਲਣਾ ਘਾਲ ਲਏ, ਉਹ ਸਾਰੀ ਦੇ ਸਾਰੀ ਬੇਅਰਥ ਹੈ, ਕਿਉਂਕਿ ਉਹਨੇ ਉਸ ਪਰਮੇਸ਼ਵਰ ਨੂੰ ਜਾਣਿਆ ਹੀ ਨਹੀਂ, ਸਮਝਿਆ ਹੀ ਨਹੀਂ। ਉਹਦੀ ਫਿਰ ਜਿੰਨੀ ਵੀ ਉਹਦੀ ਘਾਲਣਾ ਹੈ, ਉਹ ਸਾਰੀ ਬਿਰਥੀ ਬੇਅਰਥ ਹੀ ਚਲੀ ਜਾਂਦੀ ਹੈ।

ਸ਼ੁਰੂਆਤ ਵਿੱਚ ਹੀ ਬੇਨਤੀ ਕੀਤੀ ਸੀ ਵੀ ਦੋ ਅਵਸਥਾਵਾਂ ਲੈ ਕੇ ਚੱਲੋ, ਇੱਕ ਮਨਮੁੱਖ ਅਤੇ ਇੱਕ ਗੁਰਮੁੱਖ। ਇੱਕ ਸੰਸਾਰੀ ਹੈ, ਇੱਕ ਭਗਤ ਹੈ। ਸੰਸਾਰੀ ਨੂੰ ਲੱਗਦਾ ਵੀ ਰੱਬ ਬਹੁਤ ਦੂਰ ਹੈ, ਕਈਆਂ ਤੋਂ ਸੁਣੀਦਾ ਨਾ ਕਹਿੰਦੇ ਜੀ ਰੱਬ ਸਾਡੀ ਹੀ ਨਹੀਂ ਸੁਣਦਾ, ਬਾਕੀ ਸਾਰਿਆਂ ਦੀ ਸੁਣਦਾ। ਕਹਿੰਦੇ ਜੀ ਸਾਰਿਆਂ ਦੀ ਸੁਣਦਾ, ਸਾਡੀ ਨਹੀਂ ਸੁਣਦਾ। ਅਤੇ ਕਈ ਕਹਿੰਦੇ ਜੀ ਅਸੀਂ ਤਾਂ ਕੁਛ ਨਾ ਵੀ ਬੋਲੀਏ ਉਹ ਤਾਂ ਵੀ ਅੰਦਰ ਦੀ ਸੁਣ ਲੈਂਦਾ, ਤਾਂ ਵੀ ਅੰਦਰ ਦੀ ਜਾਣ ਲੈਂਦਾ, ਉਹ ਹਰ ਵੇਲੇ ਮੇਰੇ ਨਾਲ ਹੈ। ਮਨਮੁੱਖ ਦੀ ਹਾਲਤ ਇਹ ਆ ਵੀ ਉਹਨੂੰ ਲੱਗਦਾ ਦੂਰ ਹੈ, ਪਰ ਗੁਰਮੁੱਖ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਜਾਂ ਜਿਹਨੇ ਗੁਰੂ ਤੋਂ ਗਿਆਨ ਲੈ ਲਿਆ ਉਹਨੂੰ ਸਮਝ ਆ ਗਈ। ਹੇ ਮੇਰੀ ਜਿੰਦੜੀਏ ਮੇਰੀ ਜਿੰਦੇ, ਜਨ ਨਾਨਕ ਗੁਰਮੁਖ ਧਿਆਇਆ। ਗੁਰਮੁਖ ਗੁਰੂ ਦੀ ਸ਼ਰਨ ਵਿੱਚ ਆਉਣ ਵਾਲੇ ਨੇ, ਜਨ ਬਣ ਕੇ ਉਸ ਮਾਲਕ ਨੂੰ ਧਿਆਇਆ। ਜਦੋਂ ਧਿਆਇਆ ਹਰ ਹਾਜ਼ਰ ਨਦਰੀ ਆਈਐ ਰਾਵ, ਉਹਨੂੰ ਫਿਰ ਹਰ ਥਾਂ ਤੇ ਹਰ ਵੇਲੇ ਹਰ ਸਮੇਂ ਉਹਨੂੰ ਨਦਰ ਆਉਂਦਾ ਰਹਿੰਦਾ ਕਿ ਉਹ ਹਾਜ਼ਰ ਹੈ, ਹਾਜ਼ਰ ਹੈ। ਉਹ ਕਿਤੇ ਵੀ ਗੈਰ ਹਾਜ਼ਰ ਨਹੀਂ ਹੁੰਦਾ, ਉਹ ਹਰ ਸਮੇਂ ਮੌਜੂਦ ਹੈ। ਭਾਵੇਂ ਮੈਂ ਆਸਮਾਨ 'ਤੇ ਹੋਵਾਂ, ਭਾਵੇਂ ਧਰਤੀ 'ਤੇ ਅਤੇ ਭਾਵੇਂ ਪਤਾਲ ਵਿੱਚ ਵੀ ਚਲਾ ਜਾਵਾਂ, ਉਹ ਹਰ ਥਾਂ 'ਤੇ ਹਰ ਹਾਜ਼ਰ ਹੈ, ਹਰ ਥਾਂ 'ਤੇ ਉਹਦੀ ਨਜ਼ਰ ਹਰ ਵੇਲੇ ਮੇਰੇ 'ਤੇ ਪੈ ਰਹੀ ਹੈ। ਇਸ ਵਾਸਤੇ ਆਪਣੀ ਆਪਣੀ ਜਿੰਦ ਨੂੰ ਅਸੀਂ ਸਮਝਾਉਣਾ ਹੈ ਜਿਸ ਗੁਰਮੁਖ ਨੂੰ। ਹੁਣ ਅਸੀਂ ਕੀ ਬਣਨਾ? ਅਸੀਂ ਭਾਈ ਕਨ੍ਹਈਆ ਜੀ ਵਾਲਾ ਜੀਵਨ ਬਣਾਉਣਾ। ਸਿਰਫ ਇਹ ਨਹੀਂ ਕਿ ਭਾਈ ਕਨ੍ਹਈਆ ਜੀ ਬਾਰੇ ਸੁਣ ਲਿਆ, ਪੜ੍ਹ ਲਿਆ ਅਤੇ ਵਾਹ ਵਾਹ ਕਰ ਦਿੱਤੀ। ਨਹੀਂ, ਅਸੀਂ ਕੋਸ਼ਿਸ਼ ਕਰੀਏ ਵੀ ਗੁਰੂ ਮਹਾਰਾਜ ਸਾਨੂੰ ਵੀ ਕਿਰਪਾ ਕਰ ਦਿਓ, ਭਾਈ ਕਨ੍ਹਈਆ ਜੀ ਵਾਂਗ ਬਣਾ ਦਿਓ। ਅਸੀਂ ਜਿੱਧਰ ਵੀ ਦੇਖੀਏ ਅਤੇ ਸਾਨੂੰ ਸਾਡਾ ਗੁਰੂ ਮਹਾਰਾਜ ਹੀ ਨਜ਼ਰ ਆਵੇ, ਹੋਰ ਕੋਈ ਨਜ਼ਰ ਹੀ ਨਾ ਆਵੇ। ਹਜੇ ਤੇ ਭਰਾ ਦੇ ਵਿੱਚੋਂ ਭਰਾ ਨਜ਼ਰ ਨਹੀਂ ਆ ਰਿਹਾ, ਹਜੇ ਤੇ ਮਾਂ ਬਾਪ ਨਜ਼ਰ ਨਹੀਂ ਆ ਰਹੇ, ਮਾਪਿਆਂ ਨੂੰ ਬੱਚੇ ਨਜ਼ਰ ਨਹੀਂ, ਕਿਉਂਕਿ ਅੱਜ ਸਾਰੇ ਹੀ ਰਿਸ਼ਤੇ ਤਾਰ ਤਾਰ ਹੋ ਚੁੱਕੇ ਆ। ਜੇ ਆਪਾਂ ਦੇਖਾਂਗੇ ਤਾਂ ਆਹ ਖਬਰ ਅਸੀਂ ਸੁਣ ਹੀ ਰਹੇ ਹਾਂ, ਰੋਜ਼ ਹੀ ਖਬਰਾਂ ਆਉਂਦੀਆਂ, ਮਾਂ ਨੇ ਆਪਣੇ ਸਵਾਰਥ ਲਈ ਆਪਣੇ ਬੱਚੇ ਨੂੰ ਹੀ ਜ਼ਹਿਰ ਦੇ ਦਿੱਤੀ, ਢਿੱਡੋਂ ਜੰਮੇ ਹੋਏ ਬੱਚੇ ਨੂੰ ਹੀ ਮਾਰ ਦਿੱਤਾ, ਉਹਦਾ ਕਤਲ ਕਰ ਦਿੱਤਾ। ਕਾਹਦੇ ਲਈ? ਆਪਣੇ ਸਵਾਰਥ ਵਾਸਤੇ, ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ। ਮਾਂ ਨੂੰ ਇਹ ਨਜ਼ਰ ਨਹੀਂ ਆਇਆ ਕਿ ਇਹ 9 ਮਹੀਨੇ ਮੈਂ ਕੁੱਖ 'ਚ ਰੱਖਿਆ ਇਹਨੂੰ, ਪਰ ਉਹ ਅਕਲ ਤੋਂ ਇੰਨਾ ਅੰਨੀ ਹੋ ਗਈ, ਅਕਲ 'ਤੇ ਪੜਦਾ ਪੈ ਗਿਆ। ਇਸ ਲਈ ਦੁਨੀਆ 'ਚ ਹਰ ਰਿਸ਼ਤੇ ਅੱਜ ਤਾਰ ਤਾਰ ਨਜ਼ਰ ਹੁੰਦੇ ਨਜ਼ਰ ਆ ਰਹੇ ਨੇ, ਜਿਨ੍ਹਾਂ ਨੂੰ ਆਪਣਿਆਂ 'ਚੋਂ ਆਪਣੇ ਨਹੀਂ ਦਿਸਦੇ। ਅਤੇ ਅਸੀਂ ਪਹੁੰਚਣਾ ਕਿੱਥੇ ਹੈ? ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ, ਅਸੀਂ ਪਹੁੰਚਣਾ ਤਾਂ ਇੱਥੇ ਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਪਹੁੰਚਣਾ ਤਾਂ ਇੱਥੇ ਆ। ਸਤਿਗੁਰੂ ਮਹਾਰਾਜ ਜੀ, ਜੇ ਭਾਈ ਕਨ੍ਹਈਆ ਜੀ ਆਪਣਿਆਂ ਨੂੰ ਜਲ ਛਕਾਉਂਦੇ ਆ, ਅਤੇ ਜੇ ਵੈਰੀ ਵੀ ਆ ਗਿਆ ਉਹਨੂੰ ਵੀ ਜਲ ਹੱਸ ਕੇ ਛਕਾ ਰਹੇ ਆ, ਉਹਨੂੰ ਵੀ ਜਲ ਪਿਆ ਰਹੇ ਆ। ਅਤੇ ਸਿੰਘਾਂ ਨੇ ਆਖਿਆ ਮਹਾਰਾਜ ਅਸੀਂ ਇਹਨਾਂ ਨੂੰ ਜ਼ਖਮੀ ਕਰਦੇ ਹਾਂ, ਇਹ ਜਲ ਫਿਰ ਇਹਨਾਂ ਨੂੰ ਜਲ ਪਿਆ ਹੀ ਜਾਂਦਾ। ਅਤੇ ਮਹਾਰਾਜ ਕਹਿੰਦੇ ਭਾਈ ਕਨ੍ਹਈਆ ਜੀ ਕੀ ਹੋ ਗਿਆ? ਕਹਿਣ ਲੱਗੇ ਮਹਾਰਾਜ ਇਹ ਤਾਂ ਤੁਹਾਨੂੰ ਪਤਾ, ਤੁਸੀਂ ਕੀ ਕੀਤਾ? ਇਹਦੇ ਤੁਹਾਨੂੰ ਪਤਾ, ਤੁਸੀਂ ਮੈਨੂੰ ਜਿਹੜੀ ਨਜ਼ਰ ਦਿੱਤੀ ਆ ਨਾ ਦੇਖਣ ਲਈ, ਉਸ ਨਜ਼ਰ ਵਿੱਚ ਤਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਮੈਨੂੰ ਤਾਂ ਕੋਈ ਹੋਰ ਦਿਸਦਾ ਹੀ ਕੋਈ ਨਹੀਂ ਪਿਆ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਕਰਕੇ ਜਿਹਨੇ ਜਨ ਬਣ ਕੇ ਧਿਆਇਆ, ਹਰ ਹਾਜ਼ਰ ਨਦਰੀ ਆਈਐ ਰਾਮ, ਉਹਨੂੰ ਫਿਰ ਹਾਜ਼ਰ ਨਜ਼ਰ ਆਉਂਦਾ ਵੀ ਉਹ ਹੈ, ਉਹ ਹੈ, ਹਰ ਥਾਂ 'ਤੇ ਹੈ, ਹਰ ਜਗ੍ਹਾ 'ਤੇ ਹੈ। ਜਿਹਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਜਨ ਬਣ ਕੇ ਪਰਮੇਸ਼ਵਰ ਦੇ ਨਾਮ ਨੂੰ ਧਿਆਇਆ, ਉਹ ਫਿਰ ਮਾੜਾ ਕਰਮ ਨਹੀਂ। ਜਿਹਨੂੰ ਹੁਣ ਪਤਾ ਵੀ ਹਰ ਵੇਲੇ ਉਹ ਦੇਖ ਰਿਹਾ, ਉਹਦੀ ਨਜ਼ਰ ਹੈ, ਉਹ ਮਾੜਾ ਕਰਮ ਕਰ ਸਕਦਾ? ਨਹੀਂ ਕਰ ਸਕਦਾ, ਉਹ 'ਤੇ ਮਾੜਾ ਸੋਚ ਵੀ ਨਹੀਂ ਸਕਦਾ।
ਉਹ ਮਾੜਾ ਚਿੱਤ ਵੀ ਨਹੀਂ ਸਕਦਾ ਕਿ ਮਨ ਅੰਦਰ ਕੁਛ ਮਾੜਾ ਬੁਰਾ ਕਿਸੇ ਲਈ ਸੋਚ ਲਏ, ਉਹ ਵੀ ਨਹੀਂ ਹੋ ਸਕਦਾ ਜਿਹਨੂੰ ਇਹ ਸਮਝ ਆ ਗਈ ਕਿ ਹਰ ਹਾਜ਼ਰ ਨਦਰੀ ਆਈਏ ਰਾਮ। ਉਹ ਕਦੇ ਲੁੱਕ ਛੁੱਪ ਕੇ ਮਾੜਾ ਕਰਮ ਕਰ ਹੀ ਨਹੀਂ ਸਕਦਾ, ਕਿਉਂਕਿ ਦੁਨੀਆ ਤੋਂ ਲੁਕਾਇਆ ਛੁਪਾਇਆ ਜਾ ਸਕਦਾ ਪਰ ਉਸ ਪਰਮੇਸ਼ਵਰ ਵਾਹਿਗੁਰੂ ਜੀ ਤੋਂ ਨਹੀਂ।

ਜੀ ਦੂਸਰੇ ਪਦੇ ਵਿੱਚ ਕਿਰਪਾ ਕਰਦੇ। ਸੇ ਦਾ ਅਰਥ ਹੁੰਦਾ ਉਹ, ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ, ਹੇ ਮੇਰੀ ਜਿੰਦੇ। ਉਹ ਭਗਤ ਨੇ, ਉਹ ਅਸਲ ਦੇ ਵਿੱਚ ਸੇਵਕ ਨੇ, ਜੋ ਪ੍ਰਭ ਮੇਰੇ ਮਨ ਭਾਣੇ ਰਾਮ, ਜਿਹੜੇ ਮੇਰੇ ਪ੍ਰਭੂ ਦੇ ਮਨ ਨੂੰ ਭਾਉਂਦੇ ਨੇ, ਚੰਗੇ ਲੱਗਦੇ ਆ, ਪਿਆਰੇ ਲੱਗਦੇ ਨੇ, ਜਿਹੜੇ ਅਸਲ ਦੇ ਵਿੱਚ ਭਗਤ ਸੇਵਕ ਨੇ, ਜਿਨ੍ਹਾਂ ਨੇ ਬਾਹਰੋਂ ਭਗਤ ਹੋਣ ਦਾ ਦਿਖਾਵਾ ਨਹੀਂ ਕੀਤਾ, ਜਿਨ੍ਹਾਂ ਨੇ ਬਾਹਰੋਂ ਸੇਵਕ ਹੋਣ ਦਾ ਦਿਖਾਵਾ ਨਹੀਂ ਕੀਤਾ, ਕਿਉਂਕਿ ਅੱਜ ਬਾਹਰ ਹੈ ਕੀ ਹੈ, ਦਿਖਾਵਾ ਹੀ ਹੈ। ਜੋ ਦਿਖਾਵਾ ਕਰ ਰਿਹਾ ਕਿ ਮੈਂ ਭਗਤ ਹਾਂ ਅਸਲ 'ਚ ਨਹੀਂ ਹੈ, ਜੋ ਦਿਖਾਵਾ ਕਰ ਰਿਹਾ ਵੀ ਮੈਂ ਸੇਵਕ ਹਾਂ ਅਸਲ ਦੇ ਵਿੱਚ ਨਹੀਂ ਹੈ। ਅਸਲ 'ਚ ਭਗਤ ਸੇਵਕ ਉਹ ਨੇ ਜਿਹੜੇ, ਜੋ ਪ੍ਰਭ ਮੇਰੇ ਮਨ ਭਾਣੇ, ਜਿਹੜੇ ਮੇਰੇ ਪ੍ਰਭੂ ਦੇ ਮਨ ਨੂੰ ਭਾਉਂਦੇ ਨੇ, ਚੰਗੇ ਪਿਆਰੇ ਲੱਗਦੇ ਨੇ। ਅੱਜ ਸਮਾਜ ਵਿੱਚ ਦੇਖੋ ਤੁਸੀਂ ਕਿੰਨੇ ਕੁਕਰਮ ਹੋ ਰਹੇ ਨੇ, ਕਿੰਨੇ ਪਾਪ ਹੋ ਰਹੇ ਨੇ, ਸਾਡੀਆਂ ਧੀਆਂ ਭੈਣਾਂ ਦੀ ਪੱਤ ਨੂੰ ਕਿਵੇਂ ਰੋਲਿਆ ਜਾ ਰਿਹਾ, ਲੁੱਟਿਆ ਜਾ ਰਿਹਾ, ਰੋਲਿਆ ਜਾ ਰਿਹਾ। ਇੱਕ ਦਿਨ ਆਉਂਦਾ ਦੁਸ਼ਹਿਰੇ ਦਾ, ਜਦੋਂ ਰਾਵਣ ਦਾ ਪੁਤਲਾ ਖੜਾ ਕੇ ਅਤੇ ਉਹਦੇ 'ਤੇ ਤੀਰ ਮਾਰੇ ਜਾਂਦੇ ਆ। ਚਲੋ, ਜਿਨ੍ਹਾਂ ਨੇ ਉਸ ਵੇਲੇ ਸ਼੍ਰੀ ਰਾਮ ਜੀ ਨੇ ਜਿਹੜਾ ਸੀ ਇਹ ਰਾਵਣ ਦੇ ਉੱਤੇ ਵਾਰ ਕੀਤਾ, ਉਹ ਤਾਂ ਠੀਕ ਸਮਝ ਵਿੱਚ ਆਉਂਦਾ ਵੀ ਉਹ ਸ਼੍ਰੀ ਰਾਮ ਜੀ ਹੈ, ਪਰ ਅੱਜ ਥਾਂ ਥਾਂ ਦੇ ਉੱਤੇ ਰਾਵਣ ਦੇ ਪੁਤਲੇ ਲੱਗੇ ਹੋਏ ਆ, ਅਤੇ ਜਿਹੜੇ ਉਹਨਾਂ ਨੂੰ ਤੀਰ ਮਾਰਨ ਆ ਰਹੇ ਨੇ, ਕਿ ਉਹਨਾਂ ਵਿੱਚ ਰਾਮ ਵਾਲਾ ਗੁਣ ਹੈ? ਕਿ ਉਹ ਦਾਅਵੇ ਨਾਲ ਕਹਿ ਸਕਦੇ ਆ ਵੀ ਅਸੀਂ ਕਦੇ ਕਿਸੇ ਧੀ ਭੈਣ 'ਤੇ ਮਾੜੀ ਨਜ਼ਰ ਨਹੀਂ ਰੱਖੀ? ਕਹਿ ਸਕਦੇ ਆ, ਪਰ ਦੁਨੀਆ ਦੀ ਨਜ਼ਰ ਵਿੱਚ ਉਹ ਮਹਾਨ ਹੁੰਦੇ ਨੇ। ਉਸ ਦਿਨ ਉਹਨਾਂ ਦੇ ਗਲਾਂ ਵਿੱਚ ਹਾਰ ਪਾਏ ਜਾ ਰਹੇ ਹੁੰਦੇ ਆ, ਉਹਨਾਂ ਅੱਗੇ ਸਿਰ ਨਵਾਇਆ ਜਾ ਰਿਹਾ ਹੁੰਦਾ, ਕਿਉਂਕਿ ਉਹ ਇੱਕ ਦਿਨ ਲਈ ਮਹਾਨ ਹੁੰਦਾ। ਪਰ ਜੇ ਅਸੀਂ ਬਾਕੀ ਦਿਨ ਦੇਖਾਂਗੇ ਜਾਂ ਅੰਦਰ ਦੀ ਅਵਸਥਾ ਦੇਖਾਂਗੇ, ਅੰਦਰੋਂ ਨਿਕਲਣਾ ਤਾਂ ਕੁਛ ਹੋਰ ਹੈ। ਅਤੇ ਰਾਵਣ ਵੀ ਸੋਚਦਾ ਹੋਏਗਾ ਵੀ ਮੈਂ ਤਾਂ ਇੱਕ ਕਰਮ ਐਸਾ ਕਰ ਬੈਠਾ ਸੀ, ਮੈਨੂੰ ਹਰ ਸਾਲ ਇਹ ਪੁਤਲਾ ਜਿਹੜਾ ਬਣਾ ਕੇ ਸਜ਼ਾ ਦਿੰਦੇ ਆ, ਪਰ ਜਿਹੜੇ ਮੈਨੂੰ ਸਾੜਨ ਆ ਰਹੇ ਨੇ, ਇਹ ਕਿੰਨੇ ਕੁ ਦੁੱਧ ਧੋਤੇ ਨੇ, ਇਹ ਕਿੰਨੇ ਕੁ ਸਾਫ਼ ਸੁਥਰੇ ਨੇ। ਕਿ ਇਹਨਾਂ ਦੇ ਅੰਦਰ ਧੀਆਂ ਭੈਣਾਂ ਵਾਸਤੇ ਹਰ ਇੱਕ ਲਈ ਧੀਆਂ ਭੈਣਾਂ ਵਰਗਾ ਸਤਿਕਾਰ ਪਿਆਰ ਹੈ ਮਨ ਦੇ ਵਿੱਚ? ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨੇ ਵਾਲੀ ਅੰਦਰ ਅਵਸਥਾ ਹੈ ਇਹਨਾਂ ਦੇ? ਇਸ ਲਈ ਦੁਨੀਆ ਦੀ ਨਜ਼ਰ ਵਿੱਚ ਅਸੀਂ ਭਗਤ ਹੋ ਸਕਦੇ ਹਾਂ ਸੇਵਕ, ਪਰ ਦੇਖਣਾ ਤਾਂ ਮਾਲਕ ਦੀ ਨਜ਼ਰ ਵਿੱਚ ਕਿਹੜਾ ਸੇਵਕ ਹੈ, ਕਿਹੜਾ ਭਗਤ ਹੈ। ਜਿਹੜੇ ਮੇਰੇ ਮਾਲਕ ਵਾਹਿਗੁਰੂ ਜੀ ਨੂੰ ਪਾਉਂਦੇ ਆ, ਉਹ ਅਸਲ ਵਿੱਚ ਸੇਵਕ ਭਗਤ ਨੇ। ਦੁਨੀਆ ਦੇ ਪਾਉਣ ਨਾਲ ਗੱਲ ਨਹੀਂ ਬਣਨੀ, ਕਿਉਂਕਿ ਦੁਨੀਆ ਕੋਲੋਂ ਨਜ਼ਰ ਹੀ ਨਹੀਂ ਜਿੱਥੇ ਉਹ ਪਰਖ ਸਕੇ। ਸੇ ਭਗਤ

ਉਹਨਾਂ ਨੂੰ ਫਿਰ ਸਿਰਪਾਓ ਮਿਲਦਾ, ਉਹਨਾਂ ਨੂੰ ਫਿਰ ਉਸ ਮਾਲਕ ਦੇ ਦਰ ਤੋਂ ਆਦਰ ਮਾਣ ਪਿਆਰ ਵਾਲਾ ਸਿਰਪਾਓ ਪਹਿਨਾਇਆ ਜਾਂਦਾ ਕਿ ਆਹ ਨੇ ਅਸਲ ਵਿੱਚ ਭਗਤ ਸੇਵਕ, ਇਹ ਵਾਲੇ ਨੇ। ਮੇਰੀ ਜਿੰਦੜੀ ਏ ਅਹਿਨਸ ਸਾਚ ਸਮਾਣੇ ਰਾਮ, ਅਹਿਨਿਸ ਉਹ ਦਿਨ ਰਾਤ ਸੱਚੇ ਨਾਮ ਵਿੱਚ ਸਮਾਏ ਹੁੰਦੇ ਆ, ਲੀਨ ਹੋਏ ਹੁੰਦੇ ਆ, ਜਿਨ੍ਹਾਂ ਨੂੰ ਮਾਲਕ ਦੇ ਦਰ ਤੋਂ ਸਿਰਪਾਓ ਦੀ ਬਖਸ਼ਿਸ਼ ਮਿਲਦੀ ਹੈ। ਜਿਹੜਾ ਸਿਰਪਾਓ ਸਾਨੂੰ ਬਾਹਰੋਂ ਵੀ ਮਿਲਦਾ ਨਾ, ਮਾਫ ਕਰਨਾ, ਇਹ ਤਾਂ ਭਾਈ ਲਹਿਣਾ ਜੀ ਨੂੰ ਪੁੱਛ ਕੇ ਦੇਖੋ ਸਿਰਪਾਓ ਦੀ ਅਹਿਮੀਅਤ ਕੀ ਹੈ। 7 ਸਾਲ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਦੇ ਘਰ, ਤੇ ਕਿੰਨੇ ਸਿਰਪਾਓ ਗੁਰੂ ਨਾਨਕ ਸਾਹਿਬ ਨੇ ਦਿੱਤੇ। 12 ਸਾਲ ਸੇਵਾ ਕੀਤੀ ਗੁਰੂ ਅਮਰਦਾਸ ਮਹਾਰਾਜ ਜੀ ਨੇ, ਕਿੰਨੇ ਸਿਰਪਾਓ ਗੁਰੂ ਪਾਤਸ਼ਾਹ ਨੇ ਦਿੱਤੇ ਆ। ਸਾਲ ਬਾਅਦ ਇੱਕ ਜਾ ਕੇ ਮਿਲਦਾ ਹੋਏਗਾ। ਤੇ ਇੱਥੇ ਖੇਡ ਇਹ ਹੈ ਕਿ ਜੇ ਮੈਂ ਵੱਡਾ ਨੋਟ ਲੈ ਕੇ ਆਵਾਂਗਾ ਤਾਂ ਸਿਰਪਾਓ ਮਿਲ ਜਾਣਾ, ਭਾਵੇਂ ਮੈਂ ਜੋੜੇ ਨਾ ਝਾੜੇ ਹੋਣ, ਭਾਵੇਂ ਮੈਂ ਅੰਮ੍ਰਿਤ ਵੇਲੇ ਨਿਤਨੇਮ ਨਾ ਕੀਤਾ ਹੋਵੇ, ਭਾਵੇਂ ਸੰਗਤਾਂ ਦੇ ਭਾਂਡੇ ਨਾ ਮਾਂਜੇ ਹੋਣ, ਬਸ ਆਇਆ ਵੱਡਾ ਸਾਰਾ ਇੱਕ ਨੋਟ ਲੈ ਕੇ ਤੇ ਉਹ ਲਿਆਂਦਿਆਂ ਸਿਰਪਾਓ ਨਹੀਂ, ਇੰਨਾ ਸਸਤਾ ਨਹੀਂ ਸੀ ਇਹ, ਜਿੰਨਾ ਸਸਤਾ ਹੋ ਗਿਆ ਬਣ ਗਿਆ। ਇੱਥੇ ਤੇ ਕਮਾਈਆਂ ਕਰਨੀਆਂ ਪੈਂਦੀਆਂ ਨੇ ਤਾਂ ਜਾ ਕੇ ਇਹ ਸਿਰਪਾਓ ਮਿਲਦੇ ਆ। ਇਹਦੀ ਅਹਿਮੀਅਤ ਅਸੀਂ ਖਤਮ ਕਰ ਦਿੱਤੀ, ਘਟਾਤੀ, ਸਮਝ ਨਹੀਂ ਆਈ। ਅਸੀਂ ਤੇ ਇੱਕ ਪਾਸਾ ਕੱਪੜਾ ਸਮਝ ਲਿਆ, 2-2.5 ਗਜ ਦਾ ਕੱਪੜਾ ਹੀ ਹੈ ਬਸ, ਪਰ ਇਹਦੇ ਪਿੱਛੇ ਕਿੰਨੀ ਵੱਡੀ ਕਮਾਈ ਚਾਹੀਦੀ ਆ ਉਹ ਅਸੀਂ ਭੁੱਲ ਗਏ ਹਾਂ, ਭੁਲਾ ਦਿੱਤੀ ਹੈ। ਪੈਨਾਇਆ ਦੀ ਗੱਲ ਆਈ ਤਾਂ ਤੁਹਾਡੇ ਨਾਲ ਇਹ ਸਾਂਝ ਪਾਈ ਹੈ ਵਿਚਾਰ ਕਿ ਜਿਹੜੇ ਅਸਲ ਵਿੱਚ ਭਗਤ ਸੇਵਕ ਹੁੰਦੇ ਹਨ, ਸੇ ਹਰ ਦਰਗਾਹ ਪੈਨਾਇਆ, ਉਹਨਾਂ ਨੂੰ ਉਸ ਮਾਲਕ ਦੀ ਦਰਗਾਹ ਚੋਂ ਸਿਰਪਾਓ ਮਿਲਦਾ, ਆਦਰ ਮਾਣ ਵਾਲਾ, ਇੱਜ਼ਤ ਪਿਆਰ ਵਾਲਾ, ਜਿਹਦੇ ਨਾਲ ਉਹਦੇ ਅੰਦਰ ਦੇ ਪਰਦੇ ਕੱਜੇ ਜਾਂਦੇ ਆ, ਪਰਦੇ ਢੱਕੇ ਜਾਂਦੇ ਆ। ਕਿਉਂਕਿ ਅਹਿਨਿਸ ਸਾਚ ਸਮਾਣੇ ਰਾਮ, ਜਿਨ੍ਹਾਂ ਨੂੰ ਉਹਦੀ ਦਰਗਾਹ ਵਿੱਚੋਂ ਇੱਜ਼ਤ ਮਾਣ ਦਾ ਸਿਰਪਾਓ ਮਿਲਦਾ ਨਾ, ਸਾਚ ਸਮਾਣੇ ਉਹ ਦਿਨ ਰਾਤ ਸੱਚੇ ਨਾਮ ਵਿੱਚ ਲੀਨ ਹੋਣ ਵਾਲੇ ਹੁੰਦੇ ਆ, ਉਹਨਾਂ ਅੰਦਰ ਭਗਤੀ ਦਾ ਜਾਗ ਲੱਗਾ ਹੁੰਦਾ ਹੈ। ਇਸ ਲਈ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰ

ਫਿਰ ਜਿਨ੍ਹਾਂ ਨੂੰ ਸੇ ਹਰ ਦਰਗਹਿ ਪਹਿਨਾਇਆ ਅਹਿਨਸ ਸਾਚ ਸਮਾਣੇ, ਇਹੋ ਜਿਹੇ ਉੱਤਮ ਜੀਵਨ ਵਾਲੇ ਜਿਹੜੇ ਹੁੰਦੇ ਨੇ। ਮਹਾਰਾਜ ਕਹਿੰਦੇ ਤਿੰਨ ਕੈ ਸੰਗ ਮੱਲ ਉਤਰੈ ਮੇਰੀ ਜਿੰਦੜੀਏ, ਤੂੰ ਇਹੋ ਜਿਹੇ ਗੁਰਮੁਖਾਂ ਦਾ ਸੰਗ ਕਰਿਆ ਕਰ, ਤੂੰ ਨਾਮ ਦੀ ਕਮਾਈ ਕਰਨ ਵਾਲਿਆਂ ਦਾ ਸੰਗ ਕਰਿਆ ਕਰ, ਤੂੰ ਰੰਗ ਰੱਤੜੀਆਂ ਰੂਹਾਂ ਦਾ ਸੰਗ, ਬਾਹਰੋਂ ਦਿਖਾਵਾ ਕਰਨ ਵਾਲਿਆਂ ਦਾ ਨਹੀਂ, ਝੂਠੇ ਅਡੰਬਰ ਰਚ ਕੇ ਬੈਠੇ ਹੋਇਆਂ ਵਾਲਾ ਦਾ ਨਹੀਂ। ਬਾਹਰੋਂ ਜਿੰਨੇ ਮਰਜ਼ੀ ਝੂਠੇ ਅਡੰਬਰ ਰਚਣੇ ਆ ਰਚ ਲਓ, ਪਰ ਦੇਖਣਾ ਵੀ ਅੰਦਰੋਂ ਕਿੰਨੇ ਕੁ ਰੰਗੇ ਹੋਏ ਆ, ਜਿਨ੍ਹਾਂ ਦਾ ਸੰਗ ਕਰਕੇ ਮੇਰੇ ਅੰਦਰੋਂ ਵੀ ਵਿਕਾਰਾਂ ਦੀ ਮੱਲ ਉਤਰ ਜਾਏ। ਕਿਉਂਕਿ ਜੈਸਾ ਸੰਗ ਕਰਾਂਗੇ ਰੰਗ ਤੇ ਵੈਸਾ ਹੀ ਆਉਣਾ ਨਾ, ਜੈਸੀ ਸੰਗਤ ਵੈਸੀ ਰੰਗਤ। ਅਸੀਂ ਸੰਗਤ ਕਿਨ੍ਹਾਂ

ਅਹੋ ਨਾਨਕ ਕੀ ਅਰਦਾਸ, ਧੂੜ ਮਤਲਬ ਸੰਗਤ, ਮੈਨੂੰ ਉਹਨਾਂ ਦੀ ਸੰਗਤ ਮਿਲ ਜਾਏ ਜਿਹੜੇ ਅੰਦਰੋਂ ਨਾਮ ਰੰਗ ਵਿੱਚ ਰੰਗੇ ਹੋਏ ਆ, ਜਿਨ੍ਹਾਂ ਕੋਲ ਦਿਖਾਵਾ ਨਹੀਂ, ਪਖੰਡ ਨਹੀਂ। ਮਹਾਰਾਜ ਕਹਿੰਦੇ ਨੇ ਉਹਨਾਂ ਦਾ ਤਿੰਨ ਕਹਿ ਸੰਗ ਮਲ ਉਤਰੈ ਮੇਰੀ ਜਿੰਦੜੀ ਹੈ। ਹੇ ਮੇਰੀ ਜਿੰਦੇ, ਤੂੰ ਇਹੋ ਜਿਹੇ ਨਾਮ ਰੰਗ ਵਿੱਚ ਰੰਗਣ ਵਾਲਿਆਂ ਦੀ ਸੰਗਤ ਕਰ, ਤੇਰੇ ਅੰਦਰੋਂ ਵੀ ਇਹ ਵਿਕਾਰਾਂ ਦੀ ਮਲ ਉਤਰ ਜਾਏਗੀ। ਭਾਵ ਮਲ ਉਤਰਨ ਦਾ ਮਤਲਬ ਅੰਦਰੋਂ ਤੇਰੇ ਮਾੜੀ ਸੋਚ ਖਤਮ ਹੋ ਜਾਏਗੀ, ਮਾੜੀ ਵਿਚਾਰ ਖਤਮ ਹੋ ਜਾਏਗੀ, ਤੇਰੇ ਅੰਦਰ ਕੋਈ ਮਾੜਾ ਫੁਰਨਾ ਬਣੇਗਾ ਹੀ ਨਹੀਂ, ਤੇਰੇ ਅੰਦਰ ਕੋਈ ਗਲਤ ਖਿਆਲ ਆਏਗਾ ਹੀ ਨਹੀਂ, ਤੇਰੀ ਸੋਚ ਚੰਗੀ ਹੋ ਜਾਏਗੀ। ਚੰਗਿਆਂ 'ਚ ਬੈਠਾਂਗੇ ਤਾਂ ਚੰਗੇ ਹੋ ਜਾਵਾਂਗੇ, ਮਾੜਿਆਂ ਦੇ ਵਿੱਚ ਬੈਠਾਂਗੇ ਤਾਂ ਮਾੜੇ ਹੋ ਜਾਵਾਂਗੇ। ਇਸ ਵਾਸਤੇ ਉਹਨਾਂ ਦਾ ਸੰਗ ਮਿਲ ਜਾਏ, ਅਹਿਨਿਸ ਸਾਚ ਸਮਾਣੇ ਰਾਮ, ਤਾਂ ਅੰਦਰ ਦੀ ਮਲ ਉਤਰ ਜਾਏਗੀ। ਔਰ ਰੰਗ ਰਾਤੇ ਨਦਰ ਨਿਸ਼ਾਣੇ ਰਾਮ, ਅਤੇ ਉਸ ਪਿਆਰੇ ਦੇ ਪ੍ਰੇਮ ਰੰਗ ਵਿੱਚ ਰੱਤੇ ਜਾਵਾਂਗੇ। ਰੰਗ ਰੱਤੜੀਆਂ ਰੂਹਾਂ ਦਾ ਸੰਗ ਕਰਾਂਗੇ ਤਾਂ ਹੀ ਉਹਦੇ ਰੰਗ ਵਿੱਚ ਰੰਗੇ ਜਾਵਾਂਗੇ ਅਸੀਂ। ਰੰਗ ਦੇ ਗੱਗੇ ਨੂੰ ਸਿਹਾਰੀ ਹੈ ਪ੍ਰੇਮ ਰੰਗ ਵਿੱਚ, ਰਾਤੇ ਰੱਤੇ ਗਏ। ਜਿਹੜੇ ਪ੍ਰੇਮ ਰੰਗ ਵਿੱਚ ਰੱਤੇ ਗਏ ਗੁਰਮੁੱਖਾਂ ਦੀ ਸੰਗਤ ਕਰਕੇ, ਨਾਮ ਰੰਗ ਵਿੱਚ ਰੰਗਣ ਵਾਲਿਆਂ ਦੀ ਸੰਗਤ ਕਰਕੇ, ਨਦਰ ਨਿਸ਼ਾਣੇ ਰਾਮ, ਉਹਨਾਂ ਦੇ ਫਿਰ ਚਿਹਰੇ 'ਤੇ, ਉਹਨਾਂ ਦੇ ਮਸਤਕ 'ਤੇ ਫਿਰ ਉਹਦੇ ਬਖਸ਼ਿਸ਼ ਦਾ ਨਿਸ਼ਾਨ ਚਮਕ ਪੈਂਦਾ, ਚਿਹਰੇ ਦਾ ਨੂਰ ਦੱਸ ਦਿੰਦਾ, ਉਹਨਾਂ ਦਾ ਹਾਓ ਭਾਓ ਦੱਸ ਦਿੰਦਾ ਕਿ ਅੰਦਰੋਂ ਇਹ ਕਿੰਨੀ ਕੁ ਕਮਾਈ ਵਾਲੇ ਨੇ, ਕਿੰਨੇ ਨਾਮ ਰੰਗ ਦੇ ਵਿੱਚ ਰੰਗਣ ਵਾਲੇ ਨੇ। ਨਿਸ਼ਾਨ ਦਾ ਮਤਲਬ ਉਹਨਾਂ ਦੇ ਮਸਤਕ 'ਤੇ ਅੰਦਰ ਦੀ ਕਮਾਈ ਦਾ ਨਿਸ਼ਾਨ ਚਮਕ ਪੈਂਦਾ। ਜਿਹੜੇ ਪ੍ਰੇਮ ਰੰਗ ਦੇ ਵਿੱਚ ਰੱਤੇ ਹੋਏ ਆ, ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀ ਏ, ਮਿਲ ਸਾਧੂ ਸੰਗ ਅਘਾਣੇ ਰਾਮ। ਅਘਾਣੇ, ਅਘਾਣੇ ਦਾ ਮਤਲਬ ਹੁੰਦਾ ਅੰਦਰੋਂ ਤ੍ਰਿਪਤੀ ਹੋ ਜਾਣੀ, ਰੱਜ ਆ ਜਾਣਾ, ਤ੍ਰਿਸ਼ਨਾ ਮੁੱਕ ਜਾਣੀ। ਹੇ ਵਾਹਿਗੁਰੂ ਜੀ, ਮੇਰੀ ਇੱਕ ਬੇਨਤੀ ਹੈ। ਨਾਨਕ ਕੀ ਪ੍ਰਭ ਬੇਨਤੀ, ਇੱਥੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਂ ਵੀ ਬੇਨਤੀ ਕਰਦਾ, ਆਓ ਤੁਸੀਂ ਵੀ ਸਾਰੇ ਰਲ ਕੇ ਬੇਨਤੀ ਕਰੋ। ਸਾਹਿਬ ਕਹਿੰਦੇ ਮੈਂ ਵੀ ਬੇਨਤੀ ਕਰਦਾ ਆਪਣੀ ਜਿੰਦ ਦੇ ਰਾਹੀਂ ਕਿ ਮਿਲ ਸਾਧੂ ਸੰਗ ਅਘਾਣੇ ਰਾਮ, ਮੈਨੂੰ ਵੀ ਗੁਰੂ ਦੀ ਸੰਗਤ ਮਿਲ ਜਾਏ, ਮੈਨੂੰ ਵੀ ਗੁਰਮੁੱਖਾਂ ਦਾ ਸੰਗ ਮਿਲ ਜਾਏ। ਸਾਧੂ, ਗੁਰੂ, ਸੰਗ, ਸੰਗਤ, ਗੁਰਮੁੱਖਾਂ ਦੀ ਸੰਗਤ, ਗੁਰੂ ਦਾ ਸੰਗ ਮਿਲ ਜਾਏ ਤਾਂ ਕਿ ਮੇਰੇ ਅੰਦਰ ਵੀ ਤ੍ਰਿਪਤੀ ਆ ਜਾਏ। ਕਿਉਂਕਿ ਜੇ ਤ੍ਰਿਸ਼ਨਾ ਹੋਏਗੀ ਤਾਂ ਪਾਪ ਹੋਏਗਾ, ਮਾੜੇ ਕਰਮ ਹੋਣਗੇ, ਬੁਰੇ ਕਰਮ ਹੋਣਗੇ, ਹੇਰਾ ਫੇਰੀਆਂ ਹੋਣਗੀਆਂ, ਠੱਗੀਆਂ ਹੋਣਗੀਆਂ, ਇਹ ਅੰਦਰ ਦੀ ਤ੍ਰਿਸ਼ਨਾ ਹੀ ਕਰਾਉਂਦੀ ਆ ਨਾ। ਅਤੇ ਜਦੋਂ ਅੰਦਰੋਂ ਤ੍ਰਿਸ਼ਨਾ ਮੁੱਕ ਗਈ, ਅੰਦਰ ਤ੍ਰਿਪਤੀ ਆ ਗਈ, ਮਨ ਸੰਤੁਸ਼ਟ ਹੋ ਜਾਏਗਾ, ਜਦੋਂ ਉਹਦੇ ਹੁਕਮ ਭਾਣੇ ਵਿੱਚ ਤੁਰ ਪਏਗਾ, ਫਿਰ ਕੋਈ ਮਾੜਾ ਕਰਮ ਨਹੀਂ ਹੋਏਗਾ, ਫਿਰ ਕੋਈ ਬੁਰਾ ਕਰਮ ਨਹੀਂ ਹੋਏਗਾ। ਜੋ ਉਸ ਮਾਲਕ ਨੇ ਮੈਨੂੰ ਦਿੱਤਾ ਹੈ, ਜੇ ਮੈਂ ਉਹਦੇ ਵਿੱਚ ਹੀ ਸੰਤੁਸ਼ਟ ਹਾਂ, ਫਿਰ ਕੋਈ ਮਾੜਾ ਬੁਰਾ ਕਰਮ ਨਹੀਂ। ਜੇ ਉਹਨੇ ਮੈਨੂੰ ਥੋੜ੍ਹਾ ਦੇਣਾ ਥੋੜ੍ਹਾ, ਜੇ ਉਹਨੇ ਬਹੁਤਾ ਦੇਣਾ ਤਾਂ ਬਹੁਤਾ, ਕਿ ਚੋਰੀਆਂ ਠੱਗੀਆਂ ਕਰਕੇ ਕੋਈ ਬਹੁਤਾ ਮਿਲ ਜਾਏਗਾ, ਹੇਰਾ ਫੇਰੀਆਂ ਕਰਕੇ ਕੋਈ ਬਹੁਤਾ ਇਕੱਠਾ ਕਰ ਲਾਂਗੇ, ਅਤੇ ਜੇ ਕਰ ਵੀ ਲਿਆ ਹੇਰਾ ਫੇਰੀਆਂ ਚੋਰੀਆਂ ਠੱਗੀਆਂ ਕਰਕੇ, ਫਿਰ ਕੀ ਨਾਲ ਲੈ ਜਾਂਗੇ ਲੱਦ ਕੇ ਆਪਾਂ। ਇਸ ਵਾਸਤੇ ਜੇ ਸਬਰ ਅਤੇ ਸੰਤੋਖ ਵਾਲਾ ਜੀਵਨ ਜਿਉਣਾ ਹੈ ਤਾਂ ਸਾਨੂੰ ਸਾਧੂ ਦਾ ਸੰਗ ਕਰਨਾ ਪਏਗਾ, ਸਾਨੂੰ ਗੁਰਮੁੱਖਾਂ ਦੀ ਸੰਗਤ ਕਰਨੀ ਪਏਗੀ, ਸਾਨੂੰ ਨਾਮ ਦੀ ਕਮਾਈ ਕਰਨ ਵਾਲਿਆਂ ਦੇ ਚਰਨਾਂ ਦੀ ਧੂੜ ਵਾਲਾ ਸੁੱਖ ਮੰਗਣਾ ਪਏਗਾ। ਫਿਰ ਜਾ ਕੇ ਅੰਦਰ ਅਘਾਣੇ, ਅੰਦਰ ਰੱਜ ਆ ਜਾਏਗਾ, ਫਿਰ ਉਹਦੇ ਹੁਕਮ 'ਚ ਤੁਰ ਪਵਾਂਗੇ ਅਸੀਂ। ਫਿਰ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਜਹ ਜਹ ਰੱਖੇ ਆਪ ਤੈ ਜਾਹੇ ਖੜੋਵਣਾ। ਭਾਈ ਮੰਝ ਜੀ ਤੁਰੇ ਨਾ, ਪਿੰਡ ਦੇ ਵਿੱਚ ਚੌਧਰੀ ਦੀ ਥਾਂ ਬੈਠੇ ਆ, ਉਹ ਵੀ ਛੱਡਤੀ, ਪਿੰਡ ਵੀ ਛੱਡ ਦਿੱਤਾ, ਘਰ ਬਾਰ ਵੀ ਛੱਡ ਦਿੱਤਾ, ਜਿਨ੍ਹਾਂ ਦੇ ਅੱਗੇ ਪਿੱਛੇ 10-20-50 ਬੰਦੇ ਤੁਰਦੇ ਸੀ, ਅੱਜ ਘਾਹ ਦੀ ਪੰਡ ਲੈ ਕੇ ਤੁਰੇ ਹੋਏ ਆ।
ਅੱਜ ਘਾਹ ਮੰਡੀ ਵਿੱਚ ਵੇਚ ਕੇ ਦੋ ਪੈਸੇ ਵੱਟਦੇ ਆ, ਕਿਉਂਕਿ ਉਹਨਾਂ ਨੂੰ ਗੁਰੂ ਪਾਤਸ਼ਾਹ ਜੀ ਦੀ ਸੰਗਤ ਦਾ ਰੰਗ ਲੱਗ ਗਿਆ, ਗੁਰੂ ਅਰਜਨ ਦੇਵ ਮਹਾਰਾਜ ਦੀ ਸੰਗਤ ਮਿਲ ਗਈ। ਫਿਰ ਇੱਕ ਦਿਨ ਗੁਰੂ ਸਾਹਿਬ ਦੀ ਬੜੀ ਵੱਡੀ ਬਖਸ਼ਿਸ਼ ਦੇ ਪਾਤਰ ਬਣ ਗਏ। ਜਦੋਂ ਹੁਕਮ ਵਿੱਚ ਤੁਰਨਾ ਆ ਗਿਆ ਤਾਂ ਅਸੀਂ ਵੀ ਰੋਜ਼ ਅਰਦਾਸ ਕਰਦੇ ਦੀ ਹਾਂ। ਜੇ ਰੋਜ਼ ਤੁਸੀਂ ਸੋਹਿਲਾ ਸਾਹਿਬ ਜੀ ਦਾ ਪਾਠ ਕਰਦੇ ਹੋ ਤਾਂ ਫਿਰ ਰੋਜ਼ ਅਰਦਾਸ ਕਰਦੇ ਹੋ, ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਵਾਹਿਗੁਰੂ ਮੈਂ ਕੁਛ ਨਹੀਂ ਮੰਗਦਾ, ਬਸ ਮੈਨੂੰ ਗੁਰਮੁਖਾਂ ਦੀ ਸੰਗਤ ਦੇ ਦਿਓ।

0: ਬਾਣੀ ਦੇ ਧਾਰਨੀ ਬਣ ਜਾਈਏ, ਜਿਹਦੇ ਨਾਲ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਔਰ ਜਿਹੜੇ ਹਜੇ ਮਨਮੁੱਖ ਭੁੱਲੇ ਭਟਕੇ ਨੇ ਉਹਨਾਂ ਵਾਸਤੇ ਵੀ ਅਰਦਾਸ ਕਰੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉਹ ਵੀ ਕਿਤੇ ਭੁੱਲੇ ਭਟਕੇ ਬਾਣੀ ਅਤੇ ਬਾਣੀ ਦੇ ਰੰਗ ਵਿੱਚ ਰੰਗੇ ਜਾਣ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ।
1: ਤਿਨਕੈ ਸੰਗ ਮਲ ਉਤਰੈ ਮੇਰੀ ਜਿੰਦੜੀਏ, ਰੰਗ ਰਾਤੇ ਨਦਰ ਨਿਸ਼ਾਨੇ ਰਾਮ, ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ।

ਸਵਾਰਣਾ ਸਭਨਾ ਗੱਲਾਂ ਸਮਰਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਅਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੈ ਕਰ ਤਾਂ ਤੇਰੈ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਭ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾ ਜੇ ਸ਼ਬਦ ਘਣੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰੇ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾ ਮਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਦ ਵਾਜੇ ਅਨੰਦ ਸੁਣੋ ਵਡ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ।

ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਗੁਰਬਾਣੀ ਲੜੀਵਾਰ, ਕਥਾ ਵਿਚਾਰ, 6 ਪੌੜੀਆਂ, ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ

ਮਾਫ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਨੰਡੌਤ ਵੰਦਨ ਅਨੇਕ ਵਾਰ, ਸਰਵ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਣੈ ਮਿਸਰੰਤ

पौड़ी महाभयान उदयान नगर कर मनिया।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੁਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਵੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਹਸੀ ਪੀ ਸੱਚ ਜਪ।

वाहेगुरु जी की फतेह।

Vas-y. Vas-y. Vas-y.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿਰ ਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉਚੇ ਤੇ ਉਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ।

ਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ

ਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਹੈ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮੱਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪਰਿਵਾਰ ਨੂੰ ਹੋਵੇ ਪਰਿਵਾਰ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ ਸਭ ਸਿੱਖਣ ਕੋ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰ ਭਾਸਨਾ ਪਰਿਆ ਰੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਬਸੰਤ ਸਵਰਗ ਲੋਕੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕੋ ਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ। ਜਪੁ ਸਤਨਾਮ।

ਜਪੋ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਪੋ ਸਤਨਾਮ ਸਤਨਾਮ ਸਤ

ਸਖਤ ਕਾਲ ਨਾਨਕ ਤਿਮ ਖੁਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਜੀ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ।

ਤੇਰਾ ਅੰਤ ਨਾ ਜਾਏ ਲਖਿਆ ਰਹਾ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ

ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਾਇਓਈ ਤਰਸ ਪਿਆ ਮਿਹਰਾਮਤ ਹੋਈ ਸਤ

0: ਮਾ ਤਨ ਮਨ ਥੀਵੈ ਹਰਿਆ ਤਰਸ ਪਇਆ ਬਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨ ਜਾਣੈ ਤੁਮਰਾ ਉੱਚੇ ਤੇ ਉੱਚ ਸਗਲ ਸਮੱਗਰੀ ਤੁਮਰੈ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ

ਸਰ ਪੰਚਮ ਕੜਾਹ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ ਧਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ, ਜਿਤ ਸਾਹਿਬ ਸੇਤੀ ਪਤ ਰਹੇ। ਸੁਣ ਸਾਜਨ ਪ੍ਰੇਮ ਸੰਦੇਸਰਾ, ਅੱਖੀਂ ਤਾਰ ਲਗਨ ਗੁਰ ਤੁੱਠੇ ਸੱਜਣ ਮੇਲਿਆ, ਜਨ ਨਾਨਕ ਸੁਖ ਸਵੰਨ। ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦਧੂਰ, ਨਾਨਕ ਸ਼ਰਨ ਤੁਹਾਰੀਆ ਪੇਖੋਂ ਸਦਾ ਹਜ਼ੂਰ। ਹੁਣ ਡੁੜੇਂਦੀ ਸੱਜਣਾ ਸੱਜਣ ਮੈਂਡੇ ਨਾਲ, ਜਨ ਨਾਨਕ ਅਲਖ ਨਾ ਲਖੀਏ ਗੁਰਮੁਖ ਦੇ ਦਿਖਾਲ। ਸੁਖ ਹੋ ਟਲ

ਗੁਰ ਸੇਵੀਐ ਅਹਿਨੇ ਸਹਿ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਦ ਡਿੱਠੇ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੈਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਬਸੰਤ ਸਵਰਗ ਲੋਕ ਹੈ ਜਿਤ ਤੈ ਪ੍ਰਿਥਵੀ ਨਵ ਖੰਡਨ ਹੈ

ਜਪਣ ਕਰਤਵਾ ਜੀਆ ਜੀਉ ਸੁਖ ਜਾਲਾ ਸੁਖ ਤੇਰੇ ਬਸ ਤੇਰਾ ਕਿਰਪਲਾ ਤੇਰਾ ਕਰ ਆਨੰਦ ਵਧਾਈ ਤੁਝ ਕਰ ਮਾਨ ਮਤਾ ਤੇਜ ਆਪਣਾ ਆਪ ਜਨ ਸਰਵ ਕਲਾ ਭਰਪੂਰ ਦਿਸ ਜਤ ਕਤਾ ਨਾਨਕ ਦਸਨ ਦਾਸ।

ਵਾਹਿਗੁਰੂ ਜੀ, ਵਾਹਿਗੁਰੂ ਜੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤੁਧ ਆਗੈ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ ਗੁਰੂ ਨਾਨਕ

ਸਤਨਾਮ ਵਾਹਿਗੁਰੂ ਸਾਹਿਬਾ ਜੀ।

ਜੁਗੋ-ਜੁਗ ਅਟਲ ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਦੇ ਸਾਂਝੇ ਰਹਿਬਰ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲੇ ਹੋ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਗੁਰੂ ਪਿਆਰ ਵਾਲਿਓ ਜਿੱਥੇ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦੇ ਹਾਂ, ਬਾਣੀ ਦਾ ਰਸ ਬਾਣੀ ਦਾ ਆਨੰਦ ਮਾਣ ਰਹੇ ਸਾਂ। ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਪਿਛਲੇਰੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ ਸੀ ਕਿ ਤੁਹਾਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਵੱਲੋਂ ਸਿੱਖਾਂ ਨੂੰ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਔਰ ਖਾਲਸਾ ਪੰਥ ਦੇ ਸਵਰੂਪ ਦੀ ਚੜ੍ਹਦੀ ਕਲਾ ਉਹਦੇ ਬਾਰੇ ਦੇ ਵਿੱਚ ਸਤਿਗੁਰੂ ਜੀ ਸਿੱਖਾਂ ਨੂੰ ਸੰਗਤਾਂ ਨੂੰ ਸੋਝੀ ਬਖਸ਼ ਰਹੇ ਵੀ ਕਿਵੇਂ ਇਹ ਪੰਥ ਚੜ੍ਹਦੀ ਕਲਾ ਵਿੱਚ ਦਿਨ ਬ ਦਿਨ ਜਾਏਗਾ ਔਰ ਕਿਵੇਂ ਗੁਰੂ ਘਰ ਦੇ ਦੁਖੀ

ਵਾਲੇ ਉਹ ਇਹਨਾਂ ਦੇ ਅਧੀਨ ਹੋਣਗੇ। ਇਹਨਾਂ ਦੀ ਅਧੀਨਗੀ ਪ੍ਰਵਾਨ ਕਰਕੇ ਉਹ ਆਪਣੀ ਰੋਜ਼ੀ ਆਪਣਾ ਰਿਜ਼ਕ ਚਲਾਉਣਗੇ। ਉਹ ਸਾਰਾ ਕੁਝ ਆਪਾਂ ਪਿਛਲੇ ਦੇ ਦੀਵਾਨਾ ਅੰਦਰ ਗੁਰੂ ਬਖਸ਼ੇ ਸਦਕਾ ਸਾਂਝਾ ਕੀਤਾ ਹੈ। ਹੋਰ ਕਿਹੜੇ ਕਿਹੜੇ ਬਚਨ ਨੇ ਜੀ ਜਿਹੜੇ ਗੁਰੂ ਕਲਗੀਧਰ ਸਾਹਿਬ ਨੇ ਖਾਲਸਾ ਪੰਥ ਨੂੰ ਲੈ ਕੇ ਉੱਥੇ ਕੀਤੇ, ਔਰ ਸਿੱਖ ਸੰਗਤਾਂ ਦੇ ਮਨ ਅੰਦਰ ਕਿਵੇਂ ਉਤਸ਼ਾਹ ਕਿਵੇਂ ਚਾਅ ਪੈਦਾ ਹੁੰਦਾ ਹੈ, ਆਓ ਆਪਾਂ ਉਹਨਾਂ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਵਨ ਇਤਿਹਾਸ ਔਰ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ ਔਰ ਲੜੀ ਨੂੰ ਜੋੜਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਜਿਵੇਂ ਗੁਰੂ ਪਾਤਸ਼ਾਹ ਬਚਨ ਕਰਦੇ ਨਾ ਵੀ ਇਹ ਬਿਨਾਂ ਰਾਜ ਤੋਂ ਰਾਜੇ ਨੇ, ਧਨ ਨਾ ਹੋਣ ਦੇ ਬਾਵਜੂਦ ਵੀ ਇਹ ਧਨੀ ਨੇ, ਇਹ ਚੜ੍ਹਦੀ ਕਲਾ ਦੇ ਪ੍ਰਤੀਕ ਨੇ ਜੀ। ਇਹ ਸਾਰੇ ਜੋ ਬਚਨ ਉੱਥੇ ਗੁਰੂ ਸਾਹਿਬ ਪੰਥ ਪ੍ਰਤੀ ਕਰ ਰਹੇ ਨੇ, ਸਭ ਚੜ੍ਹਦੀ ਕਲਾ ਦੇ ਪ੍ਰਤੀਕ। ਚੜ੍ਹਦੀ ਕਲਾ ਦੇ ਪ੍ਰਤੀਕ ਇਸ ਕਰਕੇ ਨੇ ਜੀ, ਜਦੋਂ ਜ਼ਕਰੀਆ ਖਾਂ ਸਿੱਖਾਂ ਉੱਤੇ ਤਸ਼ੱਦਦ ਕਰ ਰਿਹਾ, ਜ਼ੁਲਮ ਕਰ ਰਿਹਾ, ਉਦੋਂ ਨਾਦਰ ਸ਼ਾਹ ਨੇ ਆਪਣਾ ਜ਼ੋਰ ਵੀ ਲਾਇਆ। ਜਦੋਂ ਨਾਦਰ ਸ਼ਾਹ ਨੇ ਆਪਣਾ ਜ਼ੋਰ ਲਾਇਆ, ਸਿੱਖਾਂ ਨੇ ਉਹਦੇ ਨਾਲ ਵੀ ਮੱਥਾ ਲਾਇਆ, ਉਹਦਾ ਰਾਹ ਵੀ ਰੋਕਿਆ। ਨਾਦਰ ਸ਼ਾਹ ਦਾ ਕੋਈ ਰਾਹ ਨਹੀਂ ਸੀ ਰੋਕ ਸਕਦਾ ਜੀ ਕੋਈ ਵੀ। ਨਾਦਰ ਸ਼ਾਹ ਦਾ ਖੌਫ ਇੰਨਾ ਸੀ, ਉਹਨੇ ਨਾ ਜੀ ਦਿੱਲੀ ਦੇ ਵਿੱਚ ਲਗਾਤਾਰ ਕਤਲੇਆਮ ਕੀਤਾ ਨਾਦਰ ਸ਼ਾਹ ਨੇ, ਕਈ ਘੰਟਿਆਂ ਬੱਧੀ, ਤੇ ਅਖੀਰ ਉੱਥੋਂ ਦਾ ਜਿਹੜਾ ਨਵਾਬ ਸੀ ਨਾ ਦਿੱਲੀ ਦਾ, ਜਿਹੜਾ ਉੱਥੇ ਬੈਠਾ ਹੈ ਸਾਂਭ ਸੰਭਾਲ ਕਰਦਾ ਰਾਜ ਭਾਗ ਦੀ, ਉਹਨੇ ਆਪਣੀ ਧੀ ਦਾ ਡੋਲਾ ਦੇ ਕੇ ਤੇ ਨਾਦਰ ਸ਼ਾਹ ਨੂੰ ਰੋਕਿਆ ਸੀ ਵੀ ਤੂੰ ਹੁਣ ਹੋਰ ਕਹਿਰ ਨਾ ਕਰ, ਮਤਲਬ ਆਪਣੇ ਰਾਜ ਨੂੰ ਬਚਾਉਣ ਵਾਸਤੇ, ਆਪਣੀ ਤੇਜ ਆਪਣੀ ਤਾਕਤ ਨੂੰ ਬਚਾਉਣ ਵਾਸਤੇ ਉਹਨੇ ਆਪਣੀ ਬੱਚੀ ਦਾ ਡੋਲਾ ਨਾਦਰ ਸ਼ਾਹ ਨੂੰ ਦਿੱਤਾ ਵੀ ਮੈਂ ਤੈਨੂੰ ਆਪਣੀ ਧੀ ਦਾ ਡੋਲਾ ਦਿੰਦਾ, ਮੈਂ ਤੇਰੇ ਨਾਲ ਆਪਣੀ ਧੀ ਦਾ ਨਿਕਾਹ ਕਰਦਾ ਤੇ ਤੂੰ ਆ ਜ਼ੁਲਮ ਨਾ ਕਰ। ਉਸ ਨਾਦਰ ਸ਼ਾਹ ਦਾ ਵੀ ਜੇ ਰਾਹ ਰੋਕਿਆ ਤੇ ਗੁਰੂ ਕਿਆ ਸਿੱਖਾਂ ਰੋਕਿਆ। ਮੈਂ ਜ਼ਿਕਰ ਤਾਂ ਕਰਨ ਲੱਗਿਆ ਜੀ ਚੜ੍ਹਦੀ ਕਲਾ ਦਾ ਪ੍ਰਤੀਕ। ਨਾਦਰ ਸ਼ਾਹ ਦਾ ਜਦੋਂ ਰਾਹ ਰੋਕਿਆ ਨਾ, ਉਹਨੇ ਕਿਹਾ ਵੀ ਮੈਨੂੰ ਦੱਸੋ ਇਹ ਹੈ ਕੌਣ ਜਿਹੜੇ ਘੋੜਿਆਂ ਦੇ ਉੱਤੇ ਸਵਾਰ ਨੇ, ਇਹਨਾਂ ਦਾ ਘਰ ਕਿੱਥੇ ਹੈ, ਇਹ ਰਹਿੰਦੇ ਕਿੱਥੇ ਨੇ। ਫਿਰ ਉਹਨੂੰ ਨਾ ਦੱਸਿਆ ਇਹ ਗਿਆ ਸੀ ਵੀ ਇਹ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿੱਖ ਨੇ, ਅਤੇ ਨਾਦਰ ਸ਼ਾਹ ਨੇ ਕਿਹਾ ਸੀ ਵੀ ਮੈਨੂੰ ਇੱਕ ਵਾਰੀ ਦੱਸ ਦਿਓ ਵੀ ਰਹਿੰਦੇ ਕਿੱਥੇ, ਮੈਂ ਇਹਨਾਂ ਦੀ ਧੂੜ ਤੱਕ ਉਡਾ ਦਿਆਂਗਾ, ਮਿੱਟੀ ਤੱਕ ਉਡਾ ਦਿਆਂਗਾ। ਮਿੱਟੀ ਤੱਕ ਉਡਾਉਣ ਦਾ ਭਾਵ ਇਹ ਸੀ ਵੀ ਐਸੀ ਮੌਤ ਮਾਰਾਂਗਾ ਕਿ ਇਹਨਾਂ ਦੇ ਸਰੀਰਾਂ ਨੂੰ ਸਾਂਭਣ ਵਾਲਾ ਵੀ ਕੋਈ ਨਹੀਂ ਰਹੇਗਾ, ਐਸੀ ਮੌਤ ਮਾਰਾਂਗਾ। ਅਤੇ ਅੱਗੋਂ ਨਾਦਰ ਸ਼ਾਹ ਨੂੰ ਜਵਾਬ ਇਹ ਦਿੱਤਾ ਸੀ, ਕਹਿੰਦਾ ਨਾਦਰ ਸ਼ਾਹ ਇਹਦਾ ਇਹਨਾਂ ਦਾ ਘਰ ਹੀ ਕੋਈ ਨਹੀਂ, ਕੋਈ ਘਰ ਨਹੀਂ ਇਹਨਾਂ ਦਾ, ਫਿਰ ਰਹਿੰਦੇ ਕਿੱਥੇ, ਕਹਿੰਦਾ ਘੋੜਿਆਂ ਦੇ ਕਾਠੀਆਂ ਉੱਤੇ ਰਹਿੰਦੇ ਨੇ, ਕਹਿੰਦੇ ਘੋੜਿਆਂ ਦੀਆਂ ਕਾਠੀਆਂ ਉੱਤੇ ਰਹਿੰਦੇ ਨੇ ਪਰ ਸੌਣ ਵਾਸਤੇ ਤਾਂ ਕਿਤੇ ਜਾਂਦੇ ਹੋਣਗੇ ਨਾ, ਕਹਿੰਦਾ ਨਹੀਂ ਸੌਂਦੇ ਵੀ ਘੋੜਿਆਂ ਦੀਆਂ ਕਾਠੀਆਂ 'ਤੇ ਹੀ ਨੇ। ਕਹਿੰਦਾ ਜਦੋਂ ਸਿਆਲ ਦੀ ਰੁੱਤ ਆਉਂਦੀ ਹੋਏਗੀ, ਜਿੱਥੇ ਜੰਗਲ 'ਚ ਜਾ ਕੇ ਵਾਸਾ ਕਰਦੇ ਨੇ, ਜਿੱਥੇ ਰਹਿੰਦੇ ਨੇ ਜੰਗਲ 'ਚ ਜਿੱਥੇ ਟਿਕਾਣਾ, ਉੱਥੇ ਅੱਗ 'ਤੇ ਬਾਲਦੇ ਹੀ ਹੋਣਗੇ ਨਾ। ਇਹ ਸਾਰਾ ਕੁਝ ਹੀ ਗਿਆਨੀ ਗਿਆਨ ਸਿੰਘ ਨੇ ਜ਼ਿਕਰ ਕੀਤਾ, ਉਹਨਾਂ ਨੇ ਬੜੀ ਸੋਹਣੀ ਕਾਵਿ ਰਚਨਾ ਲਿਖੀ। ਉੱਥੇ ਫਿਰ ਜਵਾਬ ਇਹ ਦਿੱਤਾ ਸੀ, ਕਹਿੰਦੇ ਨਾਦਰ ਸ਼ਾਹ ਤੂੰ ਅੱਗ ਬਾਲਣ ਦੀ ਗੱਲ ਕਰਦਾ, ਇਹ ਐਸੇ ਨੇ ਜੋਧੇ ਇਹ ਅੱਗ ਦੀ ਫੋਟੋ ਅੱਗ ਦੀ ਤਸਵੀਰ ਵੀ ਬਣਾ ਕੇ ਆਪਣੇ ਕੋਲ ਨਹੀਂ ਰੱਖਦੇ, ਮੌਸਮ ਜਿੱਦਾਂ ਦਾ ਮਰਜ਼ੀ ਹੋਵੇ, ਫਿਰ ਤੂੰ ਇਹਨਾਂ ਨੂੰ ਦੁਖੀ ਨਹੀਂ ਕਰ ਸਕਦਾ, ਇਹਨਾਂ ਨੂੰ ਦੁਖੀ ਨਹੀਂ ਕਰ ਸਕਦਾ, ਇਹਨਾਂ ਦਾ ਉਜਾੜੇਗਾ ਕੀ, ਇਹ ਤਾਂ ਪਹਿਲਾਂ ਹੀ ਜੰਗਲਾਂ 'ਚ ਰਹਿੰਦੇ ਨੇ, ਘਰ 'ਤੇ ਇਹਨਾਂ ਦਾ ਥਾਂ ਉਜਾੜੇਗਾ ਨਾ ਜੇ ਘਰ ਹੋਏਗਾ, ਇਹ ਤਾਂ ਪਹਿਲਾਂ ਹੀ ਜੰਗਲਾਂ 'ਚ ਰਹਿੰਦੇ। ਫਿਰ ਕਹਿੰਦਾ ਇੱਕ ਹੈਰਾਨੀ ਦੀ ਗੱਲ ਹੋਰ ਹੈ, ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਐਸੀ ਚੜ੍ਹਦੀ ਕਲਾ ਬਖਸ਼ੀ ਹੈ ਵੀ ਜਦੋਂ ਨਾ ਇਹਨਾਂ ਦੇ ਕਿਤੇ ਘਰਾਣੇ ਦੇ ਵਿੱਚ ਕੋਈ ਮਰ ਵੀ ਜਾਵੇ ਨਾ, ਮਰ ਵੀ ਜਾਵੇ, ਤਾਂ ਉਦੋਂ ਵੀ ਇਹ ਹਲਵਾ ਬਣਾ ਬਣਾ ਕੇ ਵੰਡ ਵੰਡ ਕੇ ਖਾਂਦੇ ਨੇ।
ਮਿਸ਼ਟਾਨ ਕਾਹਦਾ ਪ੍ਰਤੀਕ ਹੈ ਜੀ? ਮਿੱਠਾ ਕਾਹਦੇ ਲਈ? ਉਹ ਨਾ ਕੋਈ ਖੁਸ਼ੀ ਦਾ ਵੇਲਾ ਹੋਵੇ ਤੇ ਉਦੋਂ ਕਹਿੰਦੇ ਭਾਈ ਤੂੰ ਮੂੰਹ ਮਿੱਠਾ ਨਹੀਂ ਕਰਾਇਆ। ਉਹ ਕਹਿੰਦਾ ਵੀ ਉਹਨੇ ਗਿਆਨੀ ਗਿਆਨ ਸਿੰਘ ਨੇ ਜ਼ਿਕਰ ਕੀਤਾ ਬਕਾਇਦਾ ਜੀ, ਉਹ ਕਰਦੇ ਲਿਖਦੇ ਕਹਿੰਦੇ ਉਹ ਸਿੰਘ ਸਿੰਘਣੀ ਜਬ ਮਰ ਜਾ ਹੈ ਵੰਡਤ ਹਲਵਾ ਤੁਰੰਤ ਬਣਿਆ ਹੈ। ਇਹਦੇ ਜੇ ਇਹਨਾਂ ਦੇ ਘਰ 'ਚ ਕੋਈ ਸਿੰਘ ਮਰ ਜਾਏ ਤਾਂ, ਸਿੰਘਣੀ ਮਰ ਜਾਏ ਤਾਂ ਇਹਦੇ ਉਦੋਂ ਵੀ ਹਲਵਾ ਬਣਾ, ਹਲਵਾ ਸ਼ਬਦ ਉਹਨੇ ਕੜਾ ਪ੍ਰਸ਼ਾਦ ਵਾਸਤੇ ਵਰਤਿਆ, ਇਹ ਤੇ ਉਦੋਂ ਵੀ ਕੜਾ ਪ੍ਰਸ਼ਾਦ ਬਣਾ ਕੇ ਵੰਡਦੇ ਨੇ। ਤੂੰ ਇਹਨਾਂ ਨੂੰ ਕੀ ਉਦਾਸ ਕਰੇਗਾ, ਤੂੰ ਇਹਨਾਂ ਦੇ ਕੋਲੋਂ ਕੀ ਇਹਨਾਂ ਦੀ ਚੜ੍ਹਦੀ ਕਲਾ ਨੂੰ ਕਿਵੇਂ ਇਹਨਾਂ ਦੀ ਢਹਿੰਦੀ ਕਲਾ 'ਚ। ਉਦੋਂ ਨਾਦਰ ਸ਼ਾਹ ਨੇ ਇੰਨੀ ਗੱਲ ਕਹੀ ਸੀ ਵੀ ਜੇ ਇਹ ਇਸੇ ਤਰ੍ਹਾਂ ਆਪਣੇ ਗੁਰੂ ਦੇ ਦਿੱਤੇ ਉਪਦੇਸ਼ਾਂ ਉੱਤੇ ਪਹਿਰਾ ਦਿੰਦੇ ਰਹੇ ਨਾ, ਤੇ ਉਹ ਦਿਨ ਦੂਰ ਨਹੀਂ ਜਿੱਦਣ ਇਹ ਕੌਮ ਸਾਰੀ ਦੁਨੀਆ 'ਤੇ ਰਾਜ ਕਰੇਗੀ। ਉਦੋਂ ਨਾਦਰ ਸ਼ਾਹ ਇੰਨੀ ਗੱਲ ਕਹਿ ਕੇ ਜਾਂਦਾ ਜਿਹੜਾ ਆਇਆ ਤਾਂ ਹਿੰਦੁਸਤਾਨ ਉੱਤੇ ਰਾਜ ਕਰਨਾ, ਪਰ ਜੇ ਮੱਥਾ ਲਾਇਆ ਉਦੋਂ ਤਾਂ ਉਦੋਂ ਮੱਥਾ ਉਹਦੇ ਨਾਲ ਸਿਰਫ ਗੁਰੂ ਕਿਆਂ ਸਿੱਖਾਂ ਲਾਇਆ, ਕੋਈ ਰਾਹ ਨਹੀਂ ਸੀ ਰੋਕ ਸਕਦਾ ਜੀ ਉਹਦਾ। ਇਤਿਹਾਸ ਦੇ ਪੰਨੇ ਫਰੋਲੋ ਕਿਤੇ। ਹੁਣ ਸਤਿਗੁਰੂ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਉਦੋਂ ਦੱਸ ਰਹੇ ਨੇ, ਕਹਿੰਦੇ ਭਾਈ ਇਹ ਚੜ੍ਹਦੀ ਕਲਾ ਵਾਲੇ ਰਾਜ ਇਹਨਾਂ ਕੋਲ ਹੋਵੇ ਭਾਵੇਂ ਨਾ, ਪਰ ਇਹ ਰਾਜੇ ਨੇ। ਧਨ ਇਹਨਾਂ ਕੋਲ ਹੋਵੇ ਭਾਵੇਂ ਨਾ, ਪਰ ਇਹ ਧਨਾੜ ਨੇ, ਇਹਨਾਂ ਵਰਗਾ ਧਨਾੜ ਕੋਈ ਨਹੀਂ। ਫਿਰ ਨਾਲ ਜ਼ਿਕਰ ਕੀ ਕੀਤਾ, ਕਹਿੰਦੇ ਭਾਈ ਇੱਕ ਨਾ ਇਹਨਾਂ ਨੂੰ ਡਰ ਵੀ ਕਿਸੇ ਦਾ ਨਹੀਂ, ਇਹ ਹੈ ਨਿਡਰ, ਡਰ ਕਿਸੇ ਦਾ ਨਹੀਂ। ਇੱਕ ਨਾ ਜੀ ਸਿਆਣੇ ਅਖਾਣ ਵਰਤਦੇ ਨੇ, ਜਿਹਦੇ ਕੋਲ ਗਵਾਉਣ ਨੂੰ ਕੁਛ ਨਾ ਨਾ ਹੋਵੇ ਉਹ ਫਿਰ ਪ੍ਰਵਾਹ ਨਹੀਂ ਕਰਿਆ ਕਰਦਾ, ਅਤੇ ਜਿਹਨੂੰ ਪਤਾ ਵੀ ਮੇਰਾ ਨੁਕਸਾਨ ਹੋਣਾ ਉਹ ਸੋਚ ਸਮਝ ਕੇ ਤੁਰਦਾ। ਹੁਣ ਨਿਡਰ ਇਸ ਕਰਕੇ ਨੇ ਨਾ, ਇਹਨਾਂ ਕੋਲ ਗਵਾਉਣ ਨੂੰ ਕੁਛ ਹੀ ਹੈ ਨਹੀਂ, ਇੱਥੋਂ ਤੱਕ ਇਹਨਾਂ ਨੇ ਤਾਂ ਜ਼ਿੰਦਗੀਆਂ ਵੀ ਆਪਣੀਆਂ ਵਰਤੀਆਂ, ਜਿਨ੍ਹਾਂ ਦਾ ਜਨਮ ਹੀ ਮੌਤ ਤੋਂ ਹੋਇਆ ਉਹਨਾਂ ਨੂੰ ਮੌਤ ਦਾ ਡਰ ਵੀ ਕਿੱਥੋਂ ਹੋਏਗਾ। ਡਰ ਤਾਂ ਉਹਨੂੰ ਹੈ ਨਾ ਜੀ ਜਿਹਨੂੰ ਜਿਉਣ ਦੀ ਲਾਲਸਾ ਹੈ, ਅਤੇ ਜਿਹਨੂੰ ਜਿਉਣ ਦੀ ਲਾਲਸਾ ਹੀ ਹੈ ਨਹੀਂ ਉਹਨੂੰ ਡਰ ਕਾਹਦਾ, ਇਸ ਕਰਕੇ ਨਿਡਰ। ਕਹਿੰਦੇ ਗੁਰੂ ਪਾਤਸ਼ਾਹ ਵੀ ਇਹ ਹੈ ਰਹਿਣਗੇ ਵੀ ਨਿਡਰ, ਇਹਨਾਂ ਨੂੰ ਡਰ ਵੀ ਕੋਈ ਨਹੀਂ, ਅਤੇ ਕੋਈ ਇਹ ਵੀ ਨਹੀਂ ਵੀ ਕਿਸੇ ਨੂੰ ਜਾ ਕੇ ਕਹਿਣਗੇ ਭਾਈ ਤੂੰ ਸਾਡਾ ਸਾਥੀ ਬਣ, ਸਾਨੂੰ ਤੇਰੀ ਸਹਾਇਤਾ ਦੀ ਲੋੜ, ਇਹਨਾਂ ਨੂੰ ਕਿਸੇ ਦੇ ਸਾਥ ਦੀ ਲੋੜ ਵੀ ਨਹੀਂ ਹੈ, ਨਾ ਕਿਸੇ ਕੋਲੋਂ ਡਰਨਗੇ ਨਾ ਹੀ ਇਹਨਾਂ ਨੂੰ ਕਿਸੇ ਦੇ ਸਾਥ ਕਿਸੇ ਦੀ ਸਹਾਇਤਾ ਦੀ ਜ਼ਰੂਰਤ ਹੈ।

ਇਹਨਾਂ ਨੂੰ ਖੁਸ਼ੀ ਇਸੇ ਵਿੱਚ ਹੀ ਆ ਵੀ ਇਹ ਇੱਕ ਦੂਸਰੇ ਨੂੰ ਮਿਲ ਲੈਣ, ਮਤਲਬ ਇੱਕ ਦੂਸਰੇ ਨੂੰ ਮਿਲਣ ਤੋਂ ਭਾਵ ਵੀ ਸਿੰਘ ਨੂੰ ਮਿਲੇ ਤੇ ਇਹਨਾਂ ਨੂੰ ਬੜੀ ਖੁਸ਼ੀ ਹੈ, ਹੋਰ ਇਹਨਾਂ ਨੂੰ ਕਿਸੇ ਨੂੰ ਮਿਲਣ ਦੀ ਚਾਹੀ ਕੋਈ ਨਹੀਂ, ਕੋਈ ਇੱਛਾ ਨਹੀਂ। ਇਹੀ ਕਾਰਨ ਹੈ ਜੀ ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਇਹੀ ਕਾਰਨ ਹੈ ਸਿੰਘ ਨੂੰ ਜਦੋਂ ਵੇਖਦਾ ਤੇ ਚਾਅ ਚੜ੍ਹ ਜਾਂਦਾ। ਤੁਸੀਂ ਕਦੇ ਵੀ ਵੇਖੋ ਜੀ, ਇੱਕ ਨਾ ਤਿਆਰ ਬਰ ਤਿਆਰ ਬਾਣੀ ਦੇ ਵਿੱਚ ਹੋਵੇ ਗੁਰੂ ਕੇ, ਗੁਰੂ ਕਾ ਸਿੱਖ ਪੂਰੇ ਤਿਆਰ ਬਰ ਤਿਆਰ ਬਾਣੀ ਵਿੱਚ ਹੈ ਨਾ, ਸ਼ਸਤਰਧਾਰੀ ਹੋਵੇ, ਬਾਣਾ ਸੋਹਣਾ ਪਾਇਆ ਹੋਵੇ, ਸੋਹਣਾ ਦਸਤਾਰਾ ਸਜਾਇਆ ਹੋਵੇ, ਉਹਨੂੰ ਵੇਖ ਕੇ ਨਾ ਮਨ ਦੇ ਅੰਦਰ ਇੱਕ ਚਾਅ ਜਿਹਾ ਚੜ੍ਹ ਜਾਂਦਾ ਵੀ ਕਿੰਨਾ ਸੋਹਣਾ ਸਰੂਪ ਹੈ, ਕਿੰਨਾ ਸੋਹਣਾ ਇਹਦਾ ਪਹਿਰਾਵਾ ਹੈ, ਜਿਹੜਾ ਮਰਜ਼ੀ ਵੇਖ ਲਏ ਉਹਨੇ ਭਾਵੇਂ ਨਾ ਜੀ ਕਿਸੇ ਵੀ ਹੈ ਨਾ, ਉਹਦਾ ਕੋਈ ਉਹਦੇ ਨਾਲ ਨੇੜਤਾ ਨਹੀਂ, ਕੋਈ ਉਹਦੇ ਨਾਲ ਲਗਾਵ ਨਹੀਂ, ਪਰ ਫਿਰ ਵੀ ਉਹ ਇੱਕ ਟੱਕ ਲਾ ਕੇ ਉਹਦੇ ਲੇਖ ਹੀ ਜਾਂਦਾ, ਵੇਖ ਹੀ ਜਾਂਦਾ, ਸਰੂਪ ਬੜਾ ਸੋਹਣਾ ਲੱਗ ਰਿਹਾ, ਉਹਦੀ ਦਿੱਖ ਬੜੀ ਪਿਆਰੀ ਲੱਗ ਰਹੀ, ਬਾਦਸ਼ਾਹੀ ਵਾਲੀ ਦਿੱਖ ਹੈ, ਸ਼ਸਤਰ ਉਹਦੇ ਤਨ 'ਤੇ ਸਜਾਏ ਹੋਏ। ਭਾਵੇਂ ਵੇਖਣ ਵਾਲੇ ਦੀ ਜਿਹੜੀ ਦ੍ਰਿਸ਼ਟੀ ਹੈ ਨਾ ਉਹ ਅਲੱਗ ਰੂਪ ਵਿੱਚ ਹੈ, ਹੋ ਸਕਦਾ ਉਹਦੇ ਸ਼ਸਤਰਾਂ ਕਰਕੇ ਉਹਦੇ ਅੱਲ ਵੇਖ ਰਿਹਾ ਹੋਵੇ, ਹੋ ਸਕਦਾ ਉਹਦੇ ਪਹਿਰਾਵੇ ਕਰਕੇ ਉਹਦੇ ਅੱਲ ਵੇਖ ਰਿਹਾ ਹੋਵੇ, ਇਹ ਵੀ ਹੋ ਸਕਦਾ ਉਹਦੇ ਦਸਤਾਰੇ ਕਰਕੇ ਉਹਦੇ ਅੱਲ ਵੇਖ ਰਿਹਾ ਹੋਵੇ, ਪਰ ਵੇਖ ਤੇ ਉਹਦੀ ਦ੍ਰਿਸ਼ਟੀ ਤੇ ਉਹਦੇ ਵੱਲ ਹੀ ਹੈ ਨਾ ਜੀ, ਉਹਨੇ ਕਿਸੇ ਸਰੂਪ 'ਚ ਨਿਹਾਰਿਆ, ਉਹਨੇ ਆਪਣੀ ਦ੍ਰਿਸ਼ਟੀ ਨਾਲ ਨਿਹਾਰਿਆ, ਪਰ ਜਦੋਂ ਵੇਖਿਆ ਤੇ ਮਨ ਨੂੰ ਚਾਅ ਚੜ੍ਹ ਗਿਆ। ਜਦੋਂ ਇੱਕ ਦੂਸਰੇ ਨਾਲ ਮਿਲਦੇ ਨਾ ਇਹ, ਤੇ ਗੁਰੂ ਪਾਤਸ਼ਾਹ ਕਹਿੰਦੇ, ਧੰਨ ਗੁਰੂ ਕਲਗੀਧਰ ਸਾਹਿਬ ਕਵੀ ਜੀ ਜ਼ਿਕਰ ਕਰਦੇ ਕਹਿੰਦੇ, ਸਿੰਘ ਨੂੰ ਸਿੰਘ ਨਾਲ ਮਿਲਣ ਦੀ ਤਾਂਘ ਹੈ, ਹੋਰ ਇਹਨਾਂ ਨੂੰ ਕਿਸੇ ਰਾਜੇ ਮਹਾਰਾਜੇ ਨਾਲ ਮਿਲਣ ਦੀ ਕੋਈ ਤਾਂਘ ਨਹੀਂ, ਕੋਈ ਇੱਛਾ ਨਹੀਂ, ਕੋਈ ਲਾਲਸਾ ਨਹੀਂ, ਕਿਸੇ ਨੂੰ ਮਿਲਣ ਦੀ ਤਾਂਘ ਨਹੀਂ, ਸਿਵਾਏ ਇੱਕ ਸਿੱਖ ਨੂੰ ਦੂਸਰੇ ਸਿੱਖ ਨਾਲ ਮਿਲਣ ਤੋਂ ਬਿਨਾਂ।

ਮਗਨ ਰਹਿਣਗੇ ਆਪਣੇ ਆਪ 'ਚ ਹੀ, ਪਰਵਾਹ ਕਿਸੇ ਦੀ ਨਹੀਂ। ਇਹੀ ਕਾਰਨ ਹੈ ਭਾਵੇਂ ਸਮੇਂ ਦੇ ਰਾਜੇ ਵੀ ਮਿਲਦੇ ਰਹੇ, ਸਮੇਂ ਦੇ ਰਾਜੇ ਰਾਹ ਵੀ ਰੋਕਦੇ ਰਹੇ, ਸਮੇਂ ਦੇ ਰਾਜਿਆਂ ਨੇ ਤਸ਼ੱਦਦ ਵੀ ਕੀਤਾ, ਉਹ ਕਹਿੰਦੇ ਸਾਨੂੰ ਕਾਹਦੀ ਪਰਵਾਹ, ਰਾਜਾ ਹੋਏਗਾ ਆਪਣੇ ਰਾਜ 'ਚ ਹੋਏਗਾ, ਸਾਡੇ ਸਿਰ 'ਤੇ ਤਾਂ ਧੰਨ ਗੁਰੂ ਕਲਗੀਧਰ ਸਾਹਿਬ ਬੈਠੇ ਨੇ, ਸਾਨੂੰ ਕਿਸੇ ਹੋਰ ਦੀ ਜ਼ਰੂਰਤ ਨਹੀਂ, ਨਾ ਸਾਨੂੰ ਤੇਰਾ ਰਾਜ ਚਾਹੀਦਾ, ਨਾ ਸਾਨੂੰ ਤੇਰੀ ਖਿਲਤ ਚਾਹੀਦੀ ਹੈ, ਨਾ ਸਾਨੂੰ ਤੇਰੇ ਨਜ਼ਰਾਨੇ ਚਾਹੀਦੇ ਨੇ, ਨਾ ਹੀ ਸਾਨੂੰ ਤੇਰੇ ਕੋਲੋਂ ਕੋਈ ਲਾਲਚ ਅਤੇ ਕੋਈ ਲਾਲਸਾ ਹੈ। ਸਾਡੇ ਉੱਤੇ ਧੰਨ ਗੁਰੂ ਕਲਗੀਧਰ ਸਾਹਿਬ ਦੀ ਬਖਸ਼ਿਸ਼ ਦਾ ਹੱਥ ਹੈ, ਅਤੇ ਜਿੰਨਾ ਚਿਰ ਮਾਲਕ ਦਾ ਹੱਥ ਸਾਡੇ ਸਿਰ 'ਤੇ ਹੈ, ਸਾਨੂੰ ਤੇਰੇ ਵਰਗੇ ਕਿਸੇ ਰਾਜੇ ਦੀ ਪਰਵਾਹ ਨਹੀਂ। ਕੀਤੀ ਕਿਸੇ ਨੇ ਪਰਵਾਹ ਜੀ ਕਿਸੇ ਵੀ ਰਾਜੇ ਦੀ? ਭਾਵੇਂ ਕੋਈ ਵੱਡੇ ਤੋਂ ਵੱਡਾ ਰਾਜਾ ਬਣਿਆ, ਉਹਨੇ ਜਿੰਨਾ ਮਰਜ਼ੀ ਤਸ਼ੱਦਦ ਕੀਤਾ, ਜਿੰਨਾ ਮਰਜ਼ੀ ਜ਼ੁਲਮ ਕੀਤਾ, ਉਹਨੇ ਅੱਤਿਆਚਾਰ ਦੀ ਹੱਦ ਕੀਤੀ, ਉਹਨੇ ਆਪਣੀ ਤਾਕਤ ਦਾ ਪ੍ਰਗਟਾਵਾ ਕੀਤਾ, ਪਰ ਪਰਵਾਹ ਕਿਹਦੀ ਕੀਤੀ ਜੀ? ਗੁਰੂ ਕਿਆਂ ਸਿੱਖਾਂ? ਜੇ ਪਰਵਾਹ ਹੁੰਦੀ ਤਾਂ ਗੁਰੂ ਨਾਨਕ ਸਾਹਿਬ ਫਿਰ ਬਾਬਰ ਨੂੰ ਜਾਬਰ ਕਹਿੰਦੇ ਜੀ? ਪਰ ਬਾਪੂ ਨੇ ਸ਼ਰੇਆਮ ਉਹਦੇ ਸਾਹਮਣੇ ਖੜੋ ਕੇ ਕਿਹਾ ਵੀ ਤੂੰ ਜਾਬਰ ਹੈ, ਤੈਨੂੰ ਬਾਬਰ ਕੌਣ ਕਹਿੰਦਾ? ਫਿਰ ਬਾਪੂ ਜੀ ਨੇ ਉਹਦੇ ਸਾਹਮਣੇ, ਜਿਹਨੂੰ ਆਪਾਂ ਜਿਹੜੇ ਸ਼ਬਦ ਜੀ ਗੁਰੂ ਸਾਹਿਬ ਨੇ ਉਦੋਂ ਉਚਾਰੇ ਜਦੋਂ ਬਾਬਰ ਨੇ ਹਮਲਾ ਕੀਤਾ ਨਾ ਭਾਰਤ ਦੇ ਉੱਤੇ, ਗੁਰੂ ਸਾਹਿਬ ਨੇ ਉਦੋਂ ਉਹਨੂੰ ਬਾਬਰ ਬਾਣੀ ਕਿਹਾ ਜਾਂਦਾ। ਅਤੇ ਉਹ ਜਿਹੜੇ ਪਾਵਨ ਬਚਨ ਨੇ ਨਾ, ਉਹਦੇ ਵਿੱਚ ਗੁਰੂ ਸਾਹਿਬ ਨੇ ਕੀ ਬਾਬਰ ਨੂੰ ਸੰਬੋਧਨ ਕਰਕੇ ਨਹੀਂ ਕਿਹਾ? ਜਦੋਂ ਮਾਲਕ ਪਾਤਸ਼ਾਹ ਭਾਈ ਲਾਲੋ ਜੀ ਦੇ ਕੋਲ ਬਹਿ ਕੇ ਉਪਦੇਸ਼ ਦੇ ਰਹੇ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ, ਗਿਆਨ ਵੇ ਲਾਲੋ ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜ਼ੋਰੀ ਮੰਗੈ ਦਾਨ ਵੇ ਲਾਲੋ। ਉਹ ਕਿਹਦੇ ਵਾਸਤੇ ਹੈ? ਬਾਬਰ ਵਾਸਤੇ ਹੀ ਹੈ ਨਾ, ਵੀ ਉਹਨੇ ਕਾਬਲ ਤੋਂ ਪਾਪ ਦੀ ਜੰਝ ਲੈ ਕੇ ਆਉਣੀ ਹੈ, ਅਤੇ ਉਹ ਲੈ ਕੇ ਆਇਆ ਜੀ, ਭਾਰਤ ਦੇ ਉੱਤੇ ਚੜ੍ਹ ਕੇ ਆਇਆ। ਉਹਨੇ ਆਪਣਾ ਤਸ਼ੱਦਦ ਰੱਜ ਕੇ ਕੀਤਾ ਇਹਨਾਂ ਉੱਤੇ, ਉਹਨੇ ਰਾਜ ਭਾਗ ਆਪਣਾ ਸਥਾਪਿਤ ਕੀਤਾ। ਜੇ ਪਰਵਾਹ ਹੁੰਦੀ ਫਿਰ ਹਿਮਾਯੂ ਨੂੰ ਗੁਰੂ ਅੰਗਦ ਸਾਹਿਬ ਕਿਵੇਂ ਕਹਿ ਦਿੰਦੇ ਵੀ ਜਿੱਥੇ ਤੈਨੂੰ ਕਿਰਪਾਨ ਤਲਵਾਰ ਕੱਢਣ ਦੀ ਲੋੜ ਸੀ ਉੱਥੇ ਤਾਂ ਤੇਰੇ ਕੋਲੋਂ ਕੱਢ ਨਹੀਂ ਹੋਈ, ਇੱਥੇ ਆ ਕੇ ਹੁਣ ਤੂੰ ਸਾਨੂੰ ਆਪਣੀ ਤਲਵਾਰ ਵਿਖਾਉਂਦਾ ਫਿਰਦਾ? ਜੇ ਪਰਵਾਹ ਹੁੰਦੀ ਤਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਆਪਣੇ ਦਰਬਾਰ ਵਿੱਚ ਆਏ, ਬਾਦਸ਼ਾਹ ਅਕਬਰ ਨੂੰ ਕਿਵੇਂ ਕਹਿ ਦਿੰਦੇ ਵੀ ਪਹਿਲੋਂ ਪੰਗਤ 'ਚ ਜਾ ਕੇ ਬਹਿ, ਜੇ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛੱਕ ਕੇ ਆਏਗਾ ਫਿਰ ਦਰਸ਼ਨ ਮਿਲਣੇ ਨੇ, ਨਹੀਂ ਤਾਂ ਮੁੜ ਜਾ, ਤੈਨੂੰ ਵੀ ਦੀਦਾਰ ਕੋਈ ਨਹੀਂ। ਜੇ ਪਰਵਾਹ ਹੁੰਦੀ ਫਿਰ ਜਹਾਂਗੀਰ ਦੀ ਈਨ ਮੰਨ ਨਾ ਲੈਂਦੇ? ਜੇ ਪਰਵਾਹ ਹੁੰਦੀ ਫਿਰ ਸ਼ਾਹਜਹਾਂ ਦੇ ਅੱਗੇ ਮੱਥਾ ਟੇਕ ਜਾਂਦੇ, ਨਮਸਕਾਰ ਕਰ ਜਾਂਦੇ ਸ਼ਾਹਜਹਾਂ ਨੂੰ? ਧੰਨ ਗੁਰੂ ਹਰਗੋਬਿੰਦ ਸਾਹਿਬ ਵੀ ਕਹਿ ਦਿੰਦੇ ਭਾਈ ਤੂੰ ਰਾਜਾ, ਮੈਂ ਤੇਰਾ ਮੁਕਾਬਲਾ ਕਿੱਥੋਂ ਕਰ ਲੈਣਾ? ਪਰ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਾਹਜਹਾਂ ਨੂੰ ਵਿਖਾਇਆ ਵੀ ਜੇ ਤੂੰ ਰਾਜਾ ਹੈ ਨਾ ਤੇ ਅਸੀਂ ਵੀ ਬਾਦਸ਼ਾਹ ਆ, ਉਹ ਬਾਦਸ਼ਾਹ ਆ ਜਿਹੜੇ ਦੀਨ ਔਰ ਦੁਨੀ ਦੇ, ਸਾਡੇ ਤੇਰੇ ਕੋਲ ਤੇ ਕੱਲੀ ਮੀਰੀ ਹੈ, ਸਾਡੇ ਕੋਲ ਮੀਰੀ ਵੀ ਹੈ ਤੇ ਸਾਡੇ ਕੋਲ ਪੀਰੀ ਵੀ ਹੈ, ਤੂੰ ਇੱਕ ਕਿਰਪ ਤਲਵਾਰ ਲਈ ਫਿਰਦਾ, ਸਾਡੇ ਕੋਲ ਦੋ ਨੇ ਤੇ ਜ਼ੋਰ ਤੇ ਫਿਰ ਸਾਡੇ ਕੋਲ ਬਹੁਤਾ ਹੋਇਆ ਨਾ, ਤੇਰੇ ਕੋਲ ਕਾਹਦਾ ਜ਼ੋਰ ਹੋਇਆ? ਜੇ ਪਰਵਾਹ ਹੁੰਦੀ ਫਿਰ ਧੰਨ ਗੁਰੂ ਹਰ ਰਾਏ ਸਾਹਿਬ ਔਰੰਗਜ਼ੇਬ ਦੇ ਸਾਹਮਣੇ ਜਾ ਕੇ ਕਹਿ ਨਾ ਦਿੰਦੇ ਵੀ ਤੂੰ ਮੈਨੂੰ ਸੱਦਿਆ, ਲੈ ਮੈਂ ਤੇਰੇ ਸੱਦੇ 'ਤੇ ਆ ਗਿਆ, ਮੈਂ ਤਾਂ ਡਰਦਾ ਭਾਈ ਤੇਰੇ ਤੋਂ। ਜੇ ਪਰਵਾਹ ਹੁੰਦੀ ਫਿਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਜਦੋਂ ਗਏ ਅਤੇ ਮਾਲਕ ਪਾਤਸ਼ਾਹ ਜੀ ਨੇ ਉੱਥੇ ਜਾਣ ਤੋਂ ਪਹਿਲਾਂ ਹੀ ਰਾਜੇ ਨੂੰ ਕਹਿਤਾ ਵੀ ਭਾਈ ਜੇ ਤਾਂ ਸਾਨੂੰ ਇੱਥੇ ਸੱਦ ਕੇ ਤੂੰ ਕਹਿਣਾ ਵੀ ਔਰੰਗਜ਼ੇਬ ਨੂੰ ਮਿਲੋ ਫਿਰ ਅਸੀਂ ਨਹੀਂ ਆਉਣਾ। ਗੁਰੂ ਤੇਗ ਬਹਾਦਰ ਸਾਹਿਬ ਹੈ ਕਿਤੇ ਪ੍ਰਵਾਹ, ਜੇ ਪ੍ਰਵਾਹ ਹੁੰਦੀ ਔਰੰਗਜ਼ੇਬ ਨੂੰ ਕਹਿ ਨਾ ਦਿੰਦੇ ਵੀ ਛੱਡ ਆਪਾਂ ਆਪਸ 'ਚ ਵੈਰ ਪਾ ਕੇ ਕੀ ਲੈਣਾ, ਤੈਨੂੰ ਜਿਵੇਂ ਚੰਗਾ ਲੱਗਦਾ ਤੂੰ ਕਰ ਲਾ। ਗੁਰੂ ਕਲਗੀਧਰ ਸਾਹਿਬ, ਧੰਨ ਗੁਰੂ ਕਲਗੀਧਰ ਪਾਤਸ਼ਾਹ, ਇਤਿਹਾਸ ਉਹਨਾਂ ਦਾ ਹੀ ਵਿਚਾਰ ਰਹੇ ਹਾਂ, ਜੇ ਪ੍ਰਵਾਹ ਹੁੰਦੀ ਫਿਰ ਆ ਜਿਹੜੀਆਂ ਜੰਗਾਂ ਹੋ ਰਹੀਆਂ ਬਾਪੂ ਜੀ ਨੇ ਕਰਨੀਆਂ 14 ਜੰਗਾਂ ਦਾ ਜਿਹੜਾ ਇਤਿਹਾਸ ਆਪਾਂ ਵਿਚਾਰਨਾ, ਜਿਨ੍ਹਾਂ 'ਚੋਂ ਪੰਘਾਣੀ ਨੰਦਾਉਣ ਆਪਾਂ ਵਿਚਾਰ ਲਿਆ, ਅਤੇ ਉਹ ਜੰਗਾਂ ਕਿਵੇਂ ਹੋ ਜਾਂਦੀਆਂ? ਜੇ ਪ੍ਰਵਾਹ ਹੁੰਦੀ ਫਿਰ ਤਾਂ ਧੰਨ ਗੁਰੂ ਕਲਗੀਧਰ ਸਾਹਿਬ ਕਹਿ ਦਿੰਦੇ ਨਾ ਔਰੰਗਜ਼ੇਬ ਨੂੰ ਵੀ ਔਰੰਗਜ਼ੇਬ ਹੁਣ ਹਮਲਾ ਨਾ ਕਰੀ ਭਾਈ, ਅਸੀਂ ਤੇਰਾ ਮੁਕਾਬਲਾ ਨਹੀਂ ਕਰ ਸਕਦੇ। ਪ੍ਰਵਾਹ ਤਾਂ ਉਦੋਂ ਨਹੀਂ ਕੀਤੀ ਜੀ ਜਦੋਂ ਭਾਵੇਂ ਫਿਰ ਸਾਡੇ ਆਪਦੇ ਹੀ ਸਾਨੂੰ ਦਗਾ ਦੇ ਗਏ, ਬਾਰੂਦ ਦੀ ਥਾਂ 'ਤੇ ਸਰੋਂ ਦੀਆਂ ਬੋਰੀਆਂ ਭਰ ਭਰ ਕੇ ਸਾਡੇ ਵੱਲ ਭੇਜਤੀਆਂ, ਪ੍ਰਵਾਹ ਤਾਂ ਅਸੀਂ ਉਦੋਂ ਨਹੀਂ ਕੀਤੀ।
ਜੇ ਕਿਤੇ ਉਦੋਂ ਬਾਰੂਦ ਹੁੰਦਾ ਸ਼ਾਮ ਸਿੰਘ ਅਟਾਰੀ ਜਦੋਂ ਜੰਗ ਲੜਦੇ ਨੇ, ਜੰਗ ਦੇ ਲੜਦਿਆਂ ਸ਼ਹਾਦਤ ਦਾ ਜਾਮ ਪੀਂਦੇ ਨੇ, ਔਰੰਗਜ਼ੇਬ ਉਹ ਖਿਮਾ ਕਰਿਓ ਅੰਗਰੇਜ਼ ਸ਼ਾਮ ਸਿੰਘ ਅਟਾਰੀ ਦੇ ਕੋਲੇ ਉਹਦੇ ਸਰੀਰ ਕੋਲੇ ਬਹਿ ਕੇ ਕਹਿੰਦੇ ਨੇ, ਉਹਨਾਂ ਦੀ ਦੇਹੀ ਕੋਲ ਬਹਿ ਕੇ, ਵੀ ਤੂੰ ਮਰਿਆ ਨਹੀਂ ਤੈਨੂੰ ਮਰਵਾਇਆ ਗਿਆ, ਤੂੰ ਹਾਰਿਆ ਨਹੀਂ ਤੈਨੂੰ ਹਰਾਇਆ ਗਿਆ, ਅਸੀਂ ਜਿੱਤੇ ਨਹੀਂ ਸਾਨੂੰ ਜਿਤਾਇਆ ਗਿਆ, ਔਰ ਤੇਰੇ ਆਪਣਿਆਂ ਨੇ ਤੈਨੂੰ ਹਰਾਇਆ, ਤੇਰੇ ਆਪਣਿਆਂ ਨੇ ਸਾਨੂੰ ਜਿਤਾਇਆ। ਬਾਰੂਦ ਦੀ ਥਾਂ ਸਰੋਂ ਦੀਆਂ ਬੋਰੀਆਂ ਭਰ ਭਰ ਭੇਜੀਆਂ। ਜੇ ਕਿਤੇ ਬਾਰੂਦ ਹੁੰਦਾ ਅੰਗਰੇਜ਼ਾਂ ਦੇ ਪੈਰ ਥੋੜ੍ਹੀ ਲੱਗਣ ਦੇਣੇ ਸੀ, ਅਸੀਂ ਤਾਂ ਉਦੋਂ ਨਹੀਂ ਪਰਵਾਹ ਕੀਤੀ, ਅਸੀਂ ਤਾਂ ਪ੍ਰਭਾਵ ਉਦੋਂ ਨਹੀਂ ਕੀਤੀ ਜਦੋਂ ਤੋਪ ਦੇ ਪਹੀਏ ਟੁੱਟੇ ਹੇਠਾਂ, ਮੋਢਾ ਦੇ ਕੇ ਫਿਰ ਉਸ ਤੋਪ ਨੂੰ ਚਲਾਉਣ ਵਾਸਤੇ ਆਪਣੀ ਇੱਕ ਸਿੱਖ ਨੂੰ ਸ਼ਹੀਦੀ ਜਾਮ ਪੀਣਾ ਪੈਂਦਾ, ਅਸੀਂ ਤਾਂ ਉਦੋਂ ਨਹੀਂ ਪ੍ਰਵਾਹ ਕੀਤੀ, ਉਦੋਂ ਅਗਾਂਹ ਹੋ ਕੇ ਇੱਕ ਦੂਜੇ ਨਾਲ ਅਸੀਂ ਬਹਿਸਦਿਆਂ ਹੋਇਆਂ ਇੱਕ ਦੂਜੇ ਤੋਂ ਅਗਾਂਹ ਹੋ ਕੇ ਆਪਣੇ ਕਦਮ ਵਧਾਉਂਦਿਆਂ ਕਹਿੰਦੇ ਵੀ ਪਹਿਲੋਂ ਮੈਂ ਮੋਢਾ ਦਊਂ, ਉਹ ਕਹਿੰਦਾ ਨਹੀਂ ਪਹਿਲੋਂ ਮੈਂ ਮੋਢਾ ਦਊਂ, ਅਸੀਂ ਤਾਂ ਉਦੋਂ ਨਹੀਂ ਪ੍ਰਵਾਹ ਕੀਤੀ। ਸਾਨੂੰ ਤਾਂ ਉਦੋਂ ਨਹੀਂ ਪ੍ਰਵਾਹ ਹੋਈ ਜਦੋਂ ਵੱਡਾ ਘੱਲੂਘਾਰ ਵਰਤਦਾ 35,000 ਸਿੱਖ ਸ਼ਹੀਦ ਕੀਤੇ ਜਾਂਦੇ ਨੇ, ਅਤੇ ਉਹਦੇ ਤੋਂ ਕੁਝ ਚਿਰ ਬਾਅਦ ਦਿੱਲੀ ਦੀ ਧਰਤੀ 'ਤੇ ਸਮੇਂ ਦੀਆਂ ਰਾਜਿਆਂ ਨੂੰ ਇਹ ਦਿਖਾ ਦਿੱਤਾ ਜਾਂਦਾ ਵੀ ਤੁਸੀਂ 35,000 ਮਾਰ ਕੇ ਕਿਤੇ ਬਹੁਤੇ ਆਪਣੇ ਆਪ ਨੂੰ ਬਲੀ ਨਾ ਸਮਝਿਓ, ਸਾਡੀ ਗਿਣਤੀ ਅਜੇ ਵੀ ਲੱਖਾਂ ਵਿੱਚ ਹੈ। ਉੱਥੇ ਗੁਰੂ ਕਿਆ ਸਿੱਖਾਂ ਫੇਰ ਇਕੱਠ ਕਰਕੇ ਵਿਖਾਤਾ ਵੀ ਆਹ ਖੜ੍ਹੇ ਹਾਂ ਅਸੀਂ ਭਾਈ, ਖਾਲਸਾ ਨਹੀਂ ਤੁਹਾਡੇ ਤੋਂ ਮੁੱਕਦਾ। ਚੜ੍ਹਦੀ ਕਲਾ ਦਾ ਪ੍ਰਤੀਕ ਹੀ ਹੈ ਨਾ ਜੀ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣੇ ਚਾਹੁਣੇ ਹੋਏ। ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਦਿੱਲੀ ਦੇ ਤਖ਼ਤ ਦੀ ਸਿੱਲ ਪੱਟ ਕੇ ਲਿਆ ਕੇ ਅਕਾਲ ਤਖ਼ਤ ਸਾਹਮਣੇ ਸਭ ਦੇ ਸਾਹਮਣੇ ਰੱਖ ਦੇਣੀ ਵੀ ਸਾਡਾ ਗੁਰੂ ਦਾ ਤਖ਼ਤ ਹੈ, ਤੁਹਾਡਾ ਬਾਦਸ਼ਾਹੀ ਦਾ, ਅਤੇ ਤੁਹਾਡੀ ਬਾਦਸ਼ਾਹੀ ਸਾਡੇ ਗੁਰੂ ਦੇ ਪੈਰਾਂ ਵਿੱਚ ਹੈ, ਤੁਸੀਂ ਕੀ ਮੁਕਾਬਲਾ ਕਰ ਲੈਣਾ ਹੈ। ਅੱਜ ਵੀ ਚਲੇ ਜਾਓ ਦਰਬਾਰ ਸਾਹਿਬ, ਬੁੰਗਿਆਂ ਦੇ ਦਰਸ਼ਨ ਕਰੋ, ਉੱਥੇ ਅੱਜ ਵੀ ਦਿੱਲੀ ਦੇ ਤਖ਼ਤ ਦੀ ਸਿੱਲ ਪਈ ਹੈ ਜਿਹੜੀ ਗੁਰੂ ਕਿਆਂ ਸਿੱਖਾਂ ਪੱਟ ਕੇ ਲਿਆਂਦੀ, ਉੱਥੋਂ ਅੱਜ ਵੀ ਦਰਸ਼ਨ ਕਰ ਲਓ ਜਾ ਕੇ। ਜੱਸਾ ਸਿੰਘ ਰਾਮਗੜ੍ਹੀ ਹੁਣੀ ਲੈ ਕੇ ਆਏ ਉੱਥੋਂ, ਚੜ੍ਹਦੀ ਕਲਾ ਹੈ, ਪ੍ਰਵਾਹ ਕਿਹਦੀ ਹੈ ਜੀ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਇਹਨਾਂ ਨੂੰ ਇੱਕੋ ਹੀ ਚਾਅ, ਸਿੱਖ ਨੂੰ ਸਿੱਖ ਨਾਲ ਮਿਲਣ ਦਾ, ਹੋਰ ਕਿਸੇ ਨਾਲ ਮਿਲਣ ਦਾ ਚਾਅ ਕੋਈ ਨਹੀਂ। ਪ੍ਰਵਾਹ ਇਹ ਕਿਸੇ ਦੀ ਨਹੀਂ ਕਰਦੇ, ਕਿਸੇ ਦੀ ਪ੍ਰਵਾਹ ਨਹੀਂ, ਬਿਨਾਂ ਕਿਸੇ ਚਿੰਤਾ ਤੋਂ ਔਰ ਬਿਨਾਂ ਭੂਮੀ ਤੋਂ, ਬਿਨਾਂ ਭੂਮੀ ਤੋਂ ਫੌਜਾਂ ਚੱਕਰਵਰਤੀ ਹੋਈ ਨੇ। ਨਿਹੰਗ ਸਿੰਘਾਂ ਨੂੰ ਚੱਕਰਵਰਤੀ ਫੌਜਾਂ ਕਿਹਾ ਜਾਂਦਾ, ਜਿੱਧਰ ਮਰਜ਼ੀ ਚਲੇ ਜਾਣ ਹੈ ਕੋਈ ਰੋਕ ਟੋਕ ਜੀ, ਕੋਈ ਪਰਵਾਹ ਨਹੀਂ, ਕਿਸੇ ਦੀ ਪਰਵਾਹ ਨਹੀਂ, ਬੇਖੌਫ ਨੇ ਵੀ ਗੁਰੂ ਕਲਗੀਧਰ ਸਾਹਿਬ ਸਾਡੇ ਨਾਲ ਨੇ, ਪਰਵਾਹ ਸਾਨੂੰ ਕਿਸੇ ਦੀ ਨਹੀਂ। ਔਰ ਮਾਲਕ ਜੀ ਕਹਿ ਰਹੇ ਕਹਿੰਦੇ ਭੂਮ ਬਿਨਾਂ ਭੂਪਤ ਮਦ ਮਾਹੂ, ਇੰਨਾ ਤਾਂ ਰਾਜੇ ਉਹਨੂੰ ਨਸ਼ਾ ਨਹੀਂ ਰਾਜ ਦਾ ਜਿੰਨਾ ਸਾਡੇ ਕੋਲ, ਧੰਨ ਗੁਰੂ ਕਲਗੀਧਰ ਸਾਹਿਬ ਨੇ ਸਾਨੂੰ ਬਖਸ਼ਿਆ ਰਾਜ, ਉਹਨਾਂ 'ਤੇ ਰਾਜੇ ਨੂੰ ਨਹੀਂ ਆਪਣੇ ਉੱਤੇ ਫਕਰ ਹੁੰਦਾ ਜਿੰਨਾ ਗੁਰੂ ਕਾ ਸਿੱਖ ਆਪਣੇ ਉੱਤੇ ਫਕਰ ਕਰਦਾ, ਮੇਰੇ ਪਿਓ ਨੇ, ਮੇਰੇ ਕਲਗੀਧਰ ਪਾਤਸ਼ਾਹ ਨੇ ਮੈਨੂੰ ਰਾਜ ਦਿੱਤਾ। ਚੜ੍ਹਦੀ ਕਲਾ, ਸਤਿਗੁਰੂ ਕਲਗੀਧਰ ਸਾਹਿਬ ਉੱਥੇ ਸਿੱਖਾਂ ਨੂੰ ਦੱਸ ਰਹੇ

ਇਹ ਕਿਸੇ ਸੰਸਾਰੀ ਬੰਦੇ ਦੀ ਪਰਵਾਹ ਨਹੀਂ ਕਰਦੇ, ਦੋ ਸਮੇਂ ਇੱਕ ਅਕਾਲ ਨੂੰ ਚੇਤੇ ਕਰਦੇ ਨੇ। ਅਸੀਂ ਅਕਾਲ ਦੇ ਪੁਜਾਰੀ ਹਾਂ, ਹੋਰ ਕਿਸੇ ਦੇ ਨਹੀਂ। ਪਰਵਾਹ ਕਿਸੇ ਦੀ ਨਹੀਂ ਸਿਵਾਏ ਇੱਕ ਅਕਾਲ ਪੁਰਖ ਤੋਂ। ਅਤੇ ਕਹਿੰਦੇ ਸ਼ਸਤਰ ਇਹਨਾਂ ਦੇ ਤਨ ਤੋਂ ਕਦੇ ਦੂਰ ਨਹੀਂ ਹੁੰਦੇ, ਸ਼ਸਤਰ ਹਮੇਸ਼ਾ ਤਨ 'ਤੇ ਸਜਾ ਕੇ ਰੱਖਦੇ

ਫਿਰ ਇਹਨਾਂ ਦੇ ਚਿਹਰੇ ਉੱਪਰਲੇ ਕੇਸ ਸ਼ਮਸ਼ ਸ਼ਬਦ ਜੀ ਦਾੜੇ ਵਾਸਤੇ, ਮੁੱਛਾਂ ਵਾਸਤੇ ਵਰਤਿਆ ਜਾਂ, ਚਿਹਰਿਆਂ ਦੇ ਜਿਹੜੇ ਕੇਸ ਨੇ ਨਾ, ਗੁਰੂ ਸਾਹਿਬ ਕਹਿੰਦੇ ਇਹ ਆਪਣੇ ਚਿਹਰਿਆਂ ਦੇ ਕੇਸ ਨਾਲ ਨਾ, ਚਿਹਰਿਆਂ ਦੇ ਕੇਸਾਂ ਨਾਲ ਜ਼ਿਆਦੀ ਸ਼ੋਭਾ ਪਾਉਣਗੇ। ਫਿਰ ਸ਼ਮਸ਼ ਕੇਸ ਤੇ ਸ਼ੁਭਤ ਵਿਸ਼ਾਲੇ ਅਤੇ ਦੂ ਨਾ ਬਾਂਕੇ ਵੀਰ, ਬਾਂਕੇ ਕਿਹਾ ਜਾਂਦਾ ਸੋਹਣਿਆਂ ਵਾਸਤੇ, ਇਹ ਯੋਧੇ ਬੜੇ ਸੋਹਣੇ ਨਜ਼ਰੀ ਆਉਂਦੇ ਨੇ ਅਤੇ ਬੜੇ ਸੋਹਣੇ ਨਜ਼ਰੀ ਆਵਣਗੇ। ਇੱਕ ਨਾ ਜੀ ਬੇਨਤੀ ਇੱਥੇ ਕਰਦਾ ਚੱਲਾਂ, ਮੇਰਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ। ਸਰੂਪ ਨਾ ਜਿਹੜਾ ਇੱਕ ਮਨੁੱਖ ਦਾ, ਅਕਾਲ ਪੁਰਖ ਪਰਮੇਸ਼ਵਰ ਨੇ ਸਿਰਜਿਆ, ਵਿਅਕਤੀ ਦਾ ਵੀ ਅਤੇ ਔਰਤ ਦਾ ਵੀ। ਦਾੜੇ ਦਾ ਪ੍ਰਭਾਵ ਆਪਣਾ ਹੈ, ਚਿਹਰੇ ਉੱਪਰਲੇ ਕੇਸਾਂ ਦਾ ਪ੍ਰਭਾਵ ਆਪਣਾ ਹੈ। ਜੇ ਇਹ ਕੇਸ ਨਾ ਬਖਸ਼ਦਾ ਅਕਾਲ ਪੁਰਖ, ਫਿਰ ਵੀ ਉਹਦੀ ਰਜ਼ਾ ਹੈ। ਜੇ ਉਹਨੇ ਬਖਸ਼ੇ ਨੇ ਤਾਂ ਵੀ ਉਹਦੀ ਰਜ਼ਾ ਹੈ। ਫਿਰ ਦੂਜੀ ਗੱਲ, ਜੇ ਉਹਨੇ ਬਖਸ਼ੇ ਨੇ ਕੋਈ ਕਾਰਨ ਤਾਂ ਹੋਏਗਾ ਜੀ, ਕੋਈ ਕਾਰਨ ਤਾਂ ਹੋਏਗਾ ਨਾ। ਜੇ ਉਹਨੇ ਚਿਹਰੇ ਉੱਤੇ ਦਾੜਾ ਬਖਸ਼ਿਆ ਹੈ, ਚਿਹਰੇ ਉੱਪਰਲੇ ਕੇਸ ਚਾਹੇ ਉਹ ਮੁੱਛਾਂ ਰੂਪ ਦੇ ਵਿੱਚ ਨੇ ਚਾਹੇ ਦਾੜੇ ਰੂਪ ਦੇ ਵਿੱਚ, ਜੇ ਉਹਨੇ ਬਖਸ਼ੇ ਨੇ ਕੋਈ ਕਾਰਨ ਤਾਂ ਹੋਏਗਾ। ਅਤੇ ਜਿਹੜਾ ਸਰੂਪ, ਹੁਣ ਮੰਨ ਲਓ ਇੱਕ ਜੀ ਵਿਅਕਤੀ ਹੈ, ਉਹਨੂੰ ਦੋ ਸਰੂਪਾਂ 'ਚ ਵੇਖ ਲਓ। ਇੱਕ ਉਹਨੇ ਐਂ ਸੋਹਣਾ ਦਾੜਾ ਪ੍ਰਕਾਸ਼ ਕੀਤਾ ਹੋਇਆ, ਬੜਾ ਸੋਹਣਾ ਲੱਗਦਾ, ਉਹਦਾ ਪ੍ਰਭਾਵ ਹੈ। ਉਸੇ ਸ਼ਖਸ ਦਾ ਦਾੜਾ ਕੱਟ ਕੇ ਚਿਹਰੇ ਉੱਪਰਲੇ ਕੇਸ ਸਾਫ਼ ਕਰਕੇ ਅਤੇ ਫਿਰ ਉਹਨੂੰ ਆਖੀਏ ਵੀ ਹੁਣ ਦੱਸ ਤੇਰਾ ਪ੍ਰਭਾਵ ਕੀ ਹੈ। ਭਾਵੇਂ ਆਖਣ ਨੂੰ ਅਸੀਂ ਜੋ ਮਰਜ਼ੀ ਆਖੀ ਜਾਈਏ, ਸਾਨੂੰ ਸ਼ਾਇਦ ਇਹ ਲੱਗਦਾ ਵੀ ਕੇਸਾਂ ਨਾਲ ਸਾਡਾ ਸੁਹੱਪਣ ਲੁਕ ਜਾਂਦਾ। ਨਹੀਂ, ਕੇਸਾਂ ਨਾਲ ਸੁਹੱਪਣ ਲੁਕਦਾ ਨਹੀਂ, ਕੇਸਾਂ ਨਾਲ ਸੁਹੱਪਣ ਵੱਧਦਾ ਹੈ, ਕੇਸਾਂ ਨਾਲ ਸੁਹੱਪਣ ਵੱਧਦਾ ਹੈ। ਹੁਣ ਆਪ ਜਿਵੇਂ ਗੁਰੂ ਸਾਹਿਬ ਨੇ ਦੱਸਿਆ ਨਾ ਵੀ ਇਹ ਰਾਜੇ ਨੇ, ਸ਼ੇਰ ਨੇ ਇਹ, ਅਤੇ ਸ਼ੇਰ ਨੂੰ ਵੇਖਿਆ ਕਦੇ ਜਾ ਕੇ ਉਹ ਕਵੇ ਕਿਸੇ ਆਪਦੇ ਸਾਥੀ ਨੂੰ ਵੀ ਲਿਆ ਭਾਈ ਆਹ ਮੇਰੇ ਵੀ ਕੇਸ ਬੜੇ ਲੰਮੇ ਹੋਏ ਅਤੇ ਇਹਨਾਂ ਨੂੰ ਕੱਟ ਹੋਣ। ਅਤੇ ਜੇ ਹੁਣ ਆਪਾਂ ਆਖੀਏ ਵੀ ਸ਼ੇਰ ਆਪਦੇ ਕੇਸ ਕਟਾ ਕੇ ਅਤੇ ਫਿਰ ਜੰਗਲ 'ਚ ਤੁਰਿਆ ਫਿਰੇ, ਉਹਦਾ ਪ੍ਰਭਾਵ ਹੋਰ ਰਹੇਗਾ ਜੀ? ਫਿਰ ਤਾਂ ਉਹ ਸਰਕਸ ਵਾਲਾ ਹੀ ਹੋ ਗਿਆ ਨਾ, ਵੀ ਜਦੋਂ ਮਰਜ਼ੀ ਫੜ ਕੇ ਮੁੰਨ ਲਓ। ਅਤੇ ਮੁੰਨੀਆਂ ਭੇਡਾਂ ਜਾਂਦੀਆਂ, ਸ਼ੇਰ ਕਦੇ ਮੁੰਨੇ ਨਹੀਂ ਜਾਂਦੇ। ਇਸ ਲਈ ਸਤਿਗੁਰੂ ਕਲਗੀਧਰ ਸਾਹਿਬ ਦਾ ਬਖਸ਼ਿਆ ਸਰੂਪ ਹੈ, ਅਕਾਲ ਪੁਰਖ ਨੇ ਬਖਸ਼ਿਆ। ਅਤੇ ਆਪਣੇ ਚਿਹਰਿਆਂ ਉੱਪਰਲੇ ਕੇਸ ਖੁਦ ਵੇਖਿਆ ਕਰੋ, ਜਦੋਂ ਦਾੜਾ ਸੋਹਣਾ ਚਿਹਰੇ 'ਤੇ ਪ੍ਰਕਾਸ਼ ਹੋਇਆ ਹੋਵੇ ਨਾ, ਫਿਰ ਪ੍ਰਭਾਵ ਕਿੰਨਾ। ਅਤੇ ਜਦੋਂ ਦਾੜਾ ਕੋਈ ਕਤਲ ਕਰਾ ਕੇ ਆਉਂਦਾ ਤਾਂ ਉਦੋਂ ਵੇਖਿਆ ਕਰੋ ਵੀ ਫਿਰ ਚਿਹਰੇ ਦੀ ਨੁਹਾਰ ਕੇ ਜੀ ਲੱਗਦੀ। ਕੋਸ਼ਿਸ਼ ਕਰੋ ਆਪਣੇ, ਕਿਉਂਕਿ ਜੇ ਇਹ ਕੇਸ ਜੀ ਨਾ ਅਕਾਲ ਪੁਰਖ ਦੀ ਰਜ਼ਾ ਹੁੰਦੀ, ਫਿਰ ਤਾਂ ਇੱਕ ਵਾਰੀ ਕੱਟਦੇ ਦੂਰੀ ਵਾਰੀ ਆਉਣੇ ਨਹੀਂ ਸੀ ਚਾਹੀਦੇ, ਦੂਰੀ ਵਾਰੀ ਆਉਣੇ ਨਹੀਂ ਸੀ ਚਾਹੀਦੇ। ਪਰ ਸਾਰੀ ਜ਼ਿੰਦਗੀ ਜਿਹੜਾ ਦਾੜਾ ਕਤਲ ਕਰਦਾ ਨਾ, ਉਹ ਸਾਰੀ ਜ਼ਿੰਦਗੀ ਕਰੀ ਜਾਂਦਾ ਕਰੀ ਜਾਂਦਾ, ਉਹ ਫਿਰ ਪਰਤ ਕੇ ਆਈ ਜਾਂਦਾ। ਚਾਰ ਕੁ ਦਿਨਾਂ ਬਾਅਦ ਫਿਰ ਕਹਿੰਦਾ ਵੀ ਦਾੜਾ ਵੱਧ ਗਿਆ ਭਾਈ, ਫਿਰ ਕਤਲ ਕਰਾਉਣ ਤੁਰਿਆ ਜਾਂਦਾ। ਸਿਰਫ ਇੱਕੋ ਹੀ ਘਰਾਣਾ ਜੀ ਗੁਰੂ ਨਾਨਕ ਦਾ, ਜਿਹੜਾ ਕੇਸਾਂ ਨੂੰ ਕੱਟਣ ਨੂੰ ਕਤਲ ਕਰਨਾ ਕਹਿੰਦਾ, ਕਤਲ ਕਰਨਾ ਇੱਕੋ ਘਰਾਣਾ। ਦੁਨੀਆਂ 'ਤੇ ਕਿਸੇ ਕੋਲ ਇੱਦਾਂ ਦੀ ਸ਼ਬਦਾਵਲੀ ਵੀ ਹੈ ਨਹੀਂ ਸਿਵਾਏ ਗੁਰੂ ਨਾਨਕ ਦੇ ਘਰ ਤੋਂ। ਚਾਅ ਨਾਲ ਕਟਵਾ ਕੇ ਆਉਂਦੇ ਜੀ ਕਈ,
ਹੈਰਾਨਗੀ ਤੇ ਉਦੋਂ ਹੁੰਦੀ ਜਦੋਂ ਨਾ ਸ਼ਹੀਦੀ ਸਭਾ ਤੇ ਜਾਂਦੇ ਨਾ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਨਾ ਫਰਜ਼ੰਦਾਂ ਨੂੰ ਚੇਤੇ ਕਰਨ ਵਾਸਤੇ, ਤੇ ਕਈ ਉਦੋਂ ਵੀ ਕਹਿੰਦੇ ਵੀ ਮੈਂ ਫਤਿਹਗੜ੍ਹ ਸਾਹਿਬ ਜਾਣਾ ਤੇ ਮੈਂ ਸਿਰ ਦੇ ਵਾਲ ਕਟਾਇਆ ਵਾ, ਦਾੜੀ ਕਟਵਾ ਕੇ ਆਉਣਾ ਮੈਂ, ਕੱਲ ਨੂੰ ਅਸੀਂ ਫਤਿਹਗੜ੍ਹ ਸਾਹਿਬ ਜਾਣਾ। ਉਹ ਸੱਜਣਾ ਜਿਨ੍ਹਾਂ ਦੇ ਦਰਸ਼ਨ ਕਰਨ ਚੱਲਿਆ ਉਹਨਾਂ ਦਾ ਹੀ ਲਿਹਾਜ਼ ਕਰਕੇ ਜਾ, ਫਤਿਹਗੜ੍ਹ ਸਾਹਿਬ ਚੱਲਿਆ ਸਗੋਂ ਚਿਹਰੇ 'ਤੇ ਪ੍ਰਕਾਸ਼ ਕਰਕੇ ਜਾ ਦਾੜੇ ਨੂੰ ਵੀ ਮੈਂ ਬਾਬਾ ਜ਼ੋਰਾਵਰ ਬਾਬਾ ਫਤਿਹ ਸਿੰਘ ਨੂੰ ਮਿਲਣ ਚੱਲਿਆ। ਚਮਕੌਰ ਸਾਹਿਬ ਚੱਲਿਆ ਅਤੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੂੰ ਮਿਲਣ ਚੱਲਿਆ, ਚਿਹਰੇ ਉੱਪਰਲੇ ਕੇਸ ਪ੍ਰਕਾਸ਼ ਕਰਕੇ ਜਾ, ਆਪਦੇ ਸਿਰ ਉੱਤੇ ਸੋਹਣੀ ਦਸਤਾਰ ਸਜਾ ਕੇ ਜਾ, ਪਤਾ ਲੱਗੇ ਵੀ ਬਾਬਾ ਅਜੀਤ ਸਿੰਘ ਨੂੰ ਮਿਲਣਾ ਹੈ। ਅਤੇ ਅਸੀਂ ਉਦੋਂ ਵੀ ਕਈ ਨੌਜਵਾਨ ਐਸੇ ਮਿਲਣਗੇ ਜੀ ਜਿਹੜੇ ਕਹਿੰਦੇ ਵੀ ਅਸੀਂ ਚਮਕੌਰ ਸਾਹਿਬ ਸਭਾ 'ਤੇ ਚੱਲੇ, ਅਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ ਚੱਲੇ, ਅਤੇ ਹੋਲੇ ਮਹੱਲੇ 'ਤੇ ਜਾਣ ਤੋਂ ਪਹਿਲਾਂ ਅਸੀਂ ਦਾੜਾ ਕਟਾਉਣਾ। ਹੈਰਾਨਗੀ ਹੈ ਸਾਹਿਬ ਨੇ ਸਰੂਪ ਕਿੱਦਾਂ ਦਾ ਦਿੱਤਾ, ਅਸੀਂ ਕਿੱਥੇ ਖੜੋਤੇ ਹਾਂ। ਮੈਂ ਕਿਸੇ ਦੇ ਮਨ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਪਹੁੰਚਾਉਣਾ ਮੇਰਾ ਮਕਸਦ ਨਹੀਂ ਜੀ, ਪਰ ਆਪ ਵਿਚਾਰਿਓ ਵੀ ਇੱਕ ਪਰ ਚਿਹਰੇ ਉੱਪਰਲਾ ਦਾੜਾ ਅਕਾਲ ਪੁਰਖ ਨੇ ਬਖਸ਼ਿਆ, ਇੱਕ ਸੁੰਦਰਤਾ ਸੁਹੱਪਣ ਅਸੀਂ ਬਣਾਉਣਾ ਚਾਹੁੰਦੇ ਹਾਂ, ਫਿਰ ਇਹ ਵੀ ਆਖੀ ਜਾਂਦੇ ਹਾਂ ਵੀ ਅਸੀਂ ਮੁੱਛਾਂ ਜਿਹੜੀਆਂ ਨੇ ਉਹਨਾਂ ਨੂੰ ਵੱਡੀਆਂ ਕਰਕੇ ਰੱਖਾਂਗੇ, ਦਾੜਾ ਅਸੀਂ ਕਟਵਾ ਲਾਂਗੇ, ਅਤੇ ਉਸ ਰੂਪ ਵਿੱਚ ਵੀ ਵੇਖੋ ਹਾਂ ਸਾਡਾ ਪ੍ਰਭਾਵ ਕਿੰਨਾ ਕੁ ਪੈਂਦਾ ਜੀ। ਕਿਤੇ ਆਪਦੇ ਸਰੂਪ ਦੀ ਸੰਭਾਲ ਕਰੋ, ਜਿਹੜਾ ਸਰੂਪ ਸਾਡੇ ਪਿਓ ਨੇ ਸਾਨੂੰ ਬਖਸ਼ਿਆ, ਅਸੀਂ ਗੁਰੂ ਕਲਗੀਧਰ ਸਾਹਿਬ ਦੇ ਪੁੱਤਰ ਧੀਆਂ ਹਾਂ, ਅਤੇ ਸਾਡਾ ਫਰਜ਼ ਬਣਦਾ ਅਸੀਂ ਆਪਦੇ ਪਿਓ ਦੀ ਆਖੀ ਗੱਲ ਨੂੰ ਮੰਨ ਕੇ ਤੁਰੀਏ। ਖੈਰ ਗੁਰੂ ਪਾਤਸ਼ਾਹ ਕਹਿੰਦੇ ਇਹਨਾਂ ਦੇ ਚਿਹਰੇ ਉੱਪਰਲੇ ਕੇਸ ਇਹਨਾਂ ਨੂੰ ਸੋਹਣਿਆਂ ਬਣਾਉਂਦੇ ਨੇ, ਔਰ ਇਹਨਾਂ ਦੇ ਚਿਹਰੇ ਦੀ ਸੁੰਦਰਤਾ ਵਿੱਚ ਵਾਧਾ

ਅੱਜ ਵੀ ਜੀ ਤੁਸੀਂ ਵੇਖੋ ਘੋੜ ਸਵਾਰੀ ਨਾ, ਘੋੜ ਸਵਾਰੀ ਜਿਹੜੀ ਖਾਲਸਾ ਪੰਥ ਕੋਲ ਹੈ ਉਹ ਕਿਸੇ ਕੋਲ ਹੈ ਨਹੀਂ। ਜਿਹੜੀ ਘੋੜ ਸਵਾਰੀ ਖਾਲਸਾ ਪੰਥ, ਮੈਂ ਖਾਲਸਾ ਪੰਥ ਰੂਪ 'ਚ ਕਹਿ ਰਿਹਾ ਵੀ ਜਿਹੜਾ ਤਿਆਰ ਵਰ ਤਿਆਰ ਹੈ ਨਾ, ਨਿਹੰਗ ਸਿੰਘ ਤੁਸੀਂ ਵੇਖੋ ਨਿੱਕੇ ਤੋਂ ਨਿੱਕਾ ਭਚੰਗੀ ਵੀ ਘੋੜਿਆਂ 'ਤੇ ਸਵਾਰੀ ਕਰ, ਇੱਕ ਨਹੀਂ ਦੋ ਦੋ ਘੋੜੇ ਲਈ ਫਿਰਦਾ ਜੀ, ਨਿੱਕੇ ਤੋਂ ਨਿੱਕੇ ਸਰੂਪ 'ਚ ਹੀ। ਇਹ ਗੁਰੂ ਕਲਗੀਧਰ ਸਾਹਿਬ ਦੀ ਬਖਸ਼ਿਸ਼ ਹੈ, ਘੋੜ ਸਵਾਰੀ ਹਰ ਇੱਕ ਦੇ ਵੱਸ ਦੀ ਖੇਡ ਥੋੜ੍ਹੀ ਜੀ। ਇਹ ਥੋੜ੍ਹੀ ਵੀ ਤੁਰਿਆ ਜਾਂਦਾ ਬੰਦਾ ਕਹੇਗਾ ਵੀ ਮੈਂ ਘੋੜੇ 'ਤੇ ਚੜ੍ਹ ਜਾਂ ਅਤੇ ਘੋੜ ਸਵਾਰੀ ਕਰ ਲੂੰ, ਨਹੀਂ। ਤੁਸੀਂ ਉਹ ਭਚੰਗੀ ਵੇਖਿਆ ਕਰੋ ਜੀ, ਨਿੱਕੇ ਨਿੱਕੇ ਸੱਤ ਸੱਤ ਅੱਠ ਅੱਠ ਸਾਲ ਦੇ ਜਿਹੜੇ ਨਿਹੰਗ ਸਿੰਘਾਂ ਦੇ ਨਾਲ ਰਹਿਣ ਵਾਲੇ, ਉਹ ਇੱਕ ਛੱਡੋ ਜੀ ਹੈ ਨਾ, ਉਸ ਉਮਰ ਦੇ ਵਿੱਚ ਨਾ ਬੱਚੇ ਨੂੰ ਉਸ ਰੂਪ ਦੇ ਵਿੱਚ ਇੱਕ ਘੋੜਾ ਸੰਭਾਲਣਾ ਵੀ ਮੁਸ਼ਕਲ ਹੈ। ਉਹ ਇੱਕ 'ਤੇ ਸਵਾਰੀ ਕਰਦਾ, ਦੂਜੇ ਦੀ ਲਗਾਮ ਨਾਲ ਫੜ ਕੇ ਲਈ ਜਾਂਦਾ। ਅਤੇ ਫਿਰ ਵੇਖੋ ਹਾਂ, ਜਿਹੜੇ ਹੁਣ ਆਨੰਦਪੁਰ ਸਾਹਿਬ ਜਦੋਂ ਹੋਲੇ ਮਹੱਲੇ 'ਤੇ ਮਹੱਲਾ ਜਦੋਂ ਕੱਢਦੇ ਗੁਰੂ ਕੇ ਸਿੱਖ, ਅਤੇ ਘੋੜਿਆਂ ਦੀਆਂ ਦੌੜਾਂ ਲੱਗਦੀਆਂ ਨੇ, ਇੱਕ ਇੱਕ ਸ਼ਖਸ ਦੋ ਘੋੜਿਆਂ 'ਤੇ, ਇੱਕ 'ਤੇ ਹੈ ਨਾ ਦੋ ਘੋੜਿਆਂ 'ਤੇ ਖੜੋ ਜਾਂਦਾ, ਦੋ ਦੇ ਨਾਲ ਉਹਨੂੰ ਚਾਰ ਘੋੜੇ ਲਈ ਜਾਂਦਾ। ਕਰਕੇ ਵਿਖਾਓ ਹਾਂ ਘੋੜ ਸਵਾਰੀ, ਇੱਕ ਘੋੜੇ 'ਤੇ ਸੰਭਾਲ ਕੇ ਵਿਖਾਓ ਵੀ ਕਿੱਦਾਂ ਸੰਭਾਲਣਾ। ਇਹ ਗੁਰੂ ਕਲਗੀਧਰ ਸਾਹਿਬ ਦੀ ਬਖਸ਼ਿਸ਼ ਹੈ, ਮਾਲਕ ਦੇ ਦਿੱਤੇ ਹੋਏ ਵਰ ਨੇ ਇਹ ਵੀ ਜਿੱਦਾਂ ਘੋੜ ਸਵਾਰੀ ਇਹਨਾਂ ਕਰਨੀ ਹੈ, ਘੋੜੇ 'ਤੇ ਬੈਠਿਆਂ ਜਿਵੇਂ ਇਹਨਾਂ ਨੇ ਸੱਜਣਾ, ਉੱਦਾਂ ਕੋਈ ਦੂਜਾ ਸੱਜ ਨਹੀਂ ਸਕਦਾ। ਫਿਰ ਜਿਹੜਾ ਮਰਜ਼ੀ ਹੋਵੇ, ਜਿਹੜਾ ਮਰਜ਼ੀ ਹੋਵੇ, ਦੇਖ ਲਓ ਘੋੜ ਸਵਾਰ ਦੁਨੀਆਂ 'ਤੇ ਬੜੇ ਮਿਲ ਜਾਣਗੇ ਜੀ, ਬਹੁਤ ਨਾਮਨੇ ਵਾਲੇ ਵੀ ਮਿਲ ਜਾਣਗੇ। ਪਰ ਜਿਹੜੀ ਘੋੜ ਸਵਾਰੀ ਗੁਰੂ ਕਿਆ ਸਿੱਖਾਂ ਕਰ ਲੈਣੀ, ਉਹ ਤਾਂ ਦੌੜਦੇ ਘੋੜਿਆਂ ਨੂੰ ਵੇਖ ਕੇ ਪਾਸੇ ਰਾਹ ਛੱਡ ਜਾਂਦੇ ਵੀ ਨਹੀਂ, ਨਿਹੰਗ ਸਿੰਘਾਂ ਦੇ ਘੋੜੇ ਆਉਂਦੇ, ਹੁਣ ਦਲ ਪੰਥ ਤੁਰਿਆ ਆਉਂਦਾ, ਛੱਡ ਦਿੰਦੇ ਜੀ। ਤੁਸੀਂ ਹੈ ਨਾ, ਫੌਜ ਹੈ ਜਿਹੜੀ ਦੇਸ਼ ਦੀ ਫੌਜ ਹੈ, ਜਦੋਂ ਜੁੰਟ ਬਦਲਦੀ ਨਾ, ਫਿਰ ਉਹ ਲੱਦ ਕੇ ਆਪਦਾ ਸਾਰਾ ਕੁਛ ਤੁਰ ਪੈਂਦੇ ਵੀ ਹੁਣ ਅਸੀਂ ਦੂਜੀ ਥਾਵੇਂ ਜਾਣਾ। ਅਤੇ ਨਿਹੰਗ ਸਿੰਘ ਜਦੋਂ ਛਾਉਣੀ ਬਦਲਦੇ, ਉਦੋਂ ਜਾਂਦੀ ਨਾ ਅਕਾਲ ਪੁਰਖ ਦੀ ਫੌਜ। ਫਿਰ ਇੱਕ ਉਹ ਹੈ ਜਿਹੜੀ ਦੇਸ਼ ਦੀ ਫੌਜ ਹੈ, ਉਹਨਾਂ ਨੂੰ ਆਪਣਾ ਨਾਲ ਇੱਕ ਬੰਦਾ ਖੜਾ ਕੇ ਰਾਹ ਰੋਕਣਾ ਪੈਂਦਾ ਵੀ ਰੁਕ ਜਾਓ ਜੀ, ਸਾਡੇ ਫੌਜੀ ਚੱਲੇ। ਅਤੇ ਜਿੱਧਰੋਂ ਖਾਲਸਾ ਫੌਜ ਜਾਂਦੀ ਹੋਵੇ ਉੱਥੇ ਰਾਹ ਰੋਕਣਾ ਥੋੜ੍ਹੀ ਪੈਂਦਾ, ਲੋਕ ਆਪੇ ਹੀ ਵੇਖ ਕੇ ਛੱਡ ਜਾਂਦੇ ਵੀ ਇਹ ਚੱਲੇ ਜੇ। ਹੁਣ ਫਰਕ ਹੈ, ਇੱਕ ਅਕਾਲ ਪੁਰਖ ਦੀ ਫੌਜ ਹੈ, ਇੱਕ ਦੇਸ਼ ਦੀ ਫੌਜ ਹੈ। ਦੇਸ਼ ਦੀ ਜਿਹੜੀ ਫੌਜ ਹੈ, ਉਹਨਾਂ ਦੇ ਟਰੱਕ ਲੰਘਣ ਲੱਗੇ, ਉਹਨਾਂ ਦੀਆਂ ਗੱਡੀਆਂ ਲੰਘਣ ਲੱਗੀਆਂ, ਬਕਾਇਦਾ ਬੈਰੀਗੇਡ ਲਾ ਕੇ ਦੂਜੀ ਆਵਾਜਾਈ ਰੋਕਣੀ ਪਈ ਵੀ ਤੁਸੀਂ ਵਿੱਚ ਨਾ ਆਇਓ, ਸਾਡੀ ਫੌਜ ਚੱਲੀ ਹੈ, ਅਸੀਂ ਜੁੰਟ ਬਦਲੀ ਕਰੀ। ਅਤੇ ਜਿੱਥੇ ਨਿਹੰਗ ਸਿੰਘਾਂ ਦੀ ਫੌਜ ਜਾਂਦੀ ਹੋਵੇ, ਘੋੜਿਆਂ ਦੀਆਂ ਚਾਲਾਂ ਵੇਖ ਕੇ ਲੋਕ ਆਪੇ ਹੀ ਰੁਕ ਜਾਂਦੇ ਵੀ ਇਹ ਤਾਂ ਮਸਤ ਮੌਲਾ ਨੇ, ਇਹ ਨਹੀਂ ਪਤਾ ਇਹਨਾਂ ਨੇ ਘੋੜਾ ਕਿੱਧਰ ਨੂੰ ਲੈ ਕੇ ਅਤੇ ਕਿਹੜੇ ਪਾਸੇ ਨੂੰ ਤੋਰ ਲੈਣਾ। ਆਪੇ ਰਾਹ ਛੱਡ ਜਾਂਦਾ ਜੀ ਸੰਸਾਰ, ਇੱਕ ਅਕਾਲ ਪੁਰਖ ਦੀ ਫੌਜ। ਤੁਸੀਂ ਕਦੇ ਵੇਖੋ ਜਦੋਂ ਨਿਹੰਗ ਸਿੰਘ ਛਾਉਣੀ ਬਦਲ ਦੇਣ, ਇੱਕ ਥਾਂ ਤੋਂ ਦੂਸਰੇ ਥਾਂ 'ਤੇ ਚਾਲੇ ਪਾਉਂਦੇ, ਅਤੇ ਵੇਖੋ ਹਾਂ ਫਿਰ ਘੋੜੇ ਨਹੀਂ ਗਿਣਤੀ ਹੁੰਦੇ ਕਿੰਨੇ ਲੈ ਕੇ ਚੱਲੇ ਹੋ, ਦੋ ਦੋ ਚਾਰ ਚਾਰ ਪੰਜ ਪੰਜ ਇੱਕੋ ਹੀ ਸਿੱਖ ਲਈ ਤੁਰਿਆ ਜਾਂਦਾ, ਉਹ ਲਾਈਨ ਕਤਾਰ ਬਣਾ ਕੇ ਤੁਰੇ ਜਾਂਦੇ ਸਾਰੇ, ਮਗਰ ਦਲ ਪੰਥ ਨਗਾਰੇ ਕੀ ਹਾਥੀ ਕੀ ਛੋਭਦੇ ਜਾਂਦੇ। ਫਿਰ ਪਤਾ ਲੱਗਦਾ ਵੀ ਹੁਣ ਅਕਾਲ ਪੁਰਖ ਕੀ ਫੌਜ ਜਾ ਰਹੀ, ਚੜ੍ਹਦੀ ਕਲਾ। ਐਵੇਂ ਮਾਯੂਸ ਨਾ ਹੋਇਆ ਕਰੋ, ਸਾਡੇ ਪਿਓ ਨੇ ਸਾਨੂੰ ਰਾਜੇ ਬਣਾਇਆ, ਅਤੇ ਦੁਨੀਆ ਭਾਵੇਂ ਸਾਰੀ ਦਾ ਰਾਜ ਮੁੱਕ ਜੇ, ਸਾਡਾ ਰਾਜ ਨਹੀਂ ਮੁੱਕਦਾ, ਕਿਉਂਕਿ ਸਾਨੂੰ ਰਾਜ ਗੁਰੂ ਸਾਹਿਬ ਨੇ ਕਹਿੰਦੇ ਇਹਨਾਂ ਕੋਲ ਰਾਜ ਹੋਵੇ ਭਾਵੇਂ ਨਾ, ਪਰ ਇਹ ਰਾਜੇ ਨੇ। ਇਹਨਾਂ ਕੋਲ ਜ਼ਮੀਨ ਹੋਵੇ ਭਾਵੇਂ ਨਾ, ਪਰ ਇਹ ਰਾਜੇ ਨੇ। ਇਹਨਾਂ ਕੋਲ ਤਖਤ ਹੋਵੇ ਭਾਵੇਂ ਨਾ, ਪਰ ਇਹ ਬਾਦਸ਼ਾਹ ਨੇ। ਅਤੇ ਸਾਡੇ ਜਿਹੜੇ ਤਖਤ ਨੇ ਜੀ, ਉਹ ਤਖਤ ਸਾਡੇ ਕੋਲੋਂ ਕੋਈ ਖੋਹ ਥੋੜ੍ਹੀ ਲਏਗਾ, ਉਹ ਤਾਂ ਸਾਡੇ ਹੀ ਰਹਿਣੇ, ਉਹਨਾਂ ਨੂੰ ਕੋਈ ਖੋਹ ਨਹੀਂ ਸਕਦਾ। ਜਿਹੜੀ ਬਾਦਸ਼ਾਹੀ ਸਾਡੇ ਪਿਤਾ ਨੇ ਸਾਨੂੰ ਬਖਸ਼ਤੀ, ਉਹ ਬਾਦਸ਼ਾਹੀ ਸਾਡੇ ਤੋਂ ਕਿਵੇਂ ਕੋਈ ਖੋਹ ਲਏਗਾ ਜੀ। ਇਸੇ ਤਰ੍ਹਾਂ ਮਾਲਕ ਜੀ ਨੇ ਨਾ ਕਵੀ ਸੰਤੋਖ ਸਿੰਘ ਜ਼ਿਕਰ ਕਰਦਿਆਂ ਕਹਿੰਦੇ
ਕਹਿੰਦੇ ਸਜਹਿ ਤੁਰੰਗ, ਤੁਰੰਗ ਘੋੜੇ ਨੂੰ ਕਹਿੰਦੇ, ਕਹਿੰਦੇ ਇਹ ਘੋੜਿਆਂ ਦੇ ਜਿਹੜੇ ਸਜੇ ਹੋਏ ਘੋੜੇ ਨਾ, ਅਰੂੜੇ ਐਸੇ, ਅਰੂੜੇ ਮਤਲਬ ਹੁੰਦਾ ਸਵਾਰ, ਅਸਵਾਰੀ ਕਰਨੀ, ਇਹ ਇੱਦਾਂ ਸਜੇ ਘੋੜਿਆਂ 'ਤੇ ਤੁਰ ਚੜ੍ਹਨਗੇ, ਅਸਵਾਰੀ ਕਰਨਗੇ ਜਿਵੇਂ ਕੋਈ ਦੂਜਾ ਕਦੇ ਚੜ੍ਹਿਆ ਹੀ ਨਾ ਹੋਵੇ। ਅਤੇ ਵਾਕਈ ਜੀ ਗੁਰੂ ਸਾਹਿਬ ਨੇ ਸਾਨੂੰ ਘੋੜਿਆਂ 'ਤੇ ਚੜ੍ਹਨ ਦੇ ਯੋਗ ਬਣਾਇਆ, ਘੋੜ ਸਵਾਰੀ ਦੇ ਯੋਗ ਬਣਾਇਆ ਸਾਨੂੰ। ਕਿਉਂ? ਕਿਉਂਕਿ ਬਾਕੀ ਤੇ ਰਾਜਿਆਂ ਨੇ ਉਦੋਂ ਕਹਿਤਾ ਸੀ, ਭਾਈ ਤੁਸੀਂ ਘੋੜਿਆਂ 'ਤੇ ਨਹੀਂ ਚੜ੍ਹ ਸਕਦੇ, ਕਿਸੇ ਨੂੰ ਹੱਕ ਥੋੜ੍ਹੀ ਸੀ। ਪਿਛਲੇਰੇ ਦੀਵਾਨਾਂ 'ਚ ਵੀ ਬੇਨਤੀ ਤੁਹਾਡੇ ਚਰਨਾਂ 'ਚ ਕੀਤੀ ਸੀ, ਘੋੜਿਆਂ 'ਤੇ ਚੜ੍ਹਨ ਦਾ ਹੱਕ ਨਹੀਂ ਸੀ ਆਮ ਬੰਦੇ ਨੂੰ। ਇਹ ਤਾਂ ਸਤਿਗੁਰੂ ਨੇ ਸਾਨੂੰ ਸਰੂਪ ਬਖਸ਼ਤਾ ਵੀ ਚੜ੍ਹੋ ਭਾਈ, ਘੋੜ ਸਵਾਰੀ ਕਰੋ, ਸਿਰ 'ਤੇ ਦਸਤਾਰਾਂ ਸਜਾਉਣ ਦਾ, ਪੈਰਾਂ 'ਚ ਜੋੜੇ ਪਾਉਣ ਦਾ ਹੱਕ ਥੋੜ੍ਹੀ ਸੀ ਕਿਤੇ। ਮਾਲਕ ਨੇ ਦਸਤਾਰਾਂ ਵੀ ਬਖਸ਼ੀਆਂ ਨਾ, ਸਤਿਗੁਰੂ ਨੇ ਜਿੱਥੇ ਦਸਤਾਰਾਂ ਬਖਸ਼ੀਆਂ, ਜੋੜੇ ਬਖਸ਼ੇ ਗੁਰੂ ਸਾਹਿਬ ਨੇ, ਅਤੇ ਮਾਲਕ ਜੀ ਨੇ ਸੋਹਣੇ ਪੁਸ਼ਾਕੇ ਬਖਸ਼ੇ, ਫਿਰ ਘੋੜ ਸਵਾਰੀ। ਹਰ ਸਿੱਖ ਘੋੜ ਸਵਾਰੀ, ਹੁਣ ਜਿੰਨੇ ਗੁਰੂ ਪਾਤਸ਼ਾਹ ਨਾਲ ਰਹਿਣ ਵਾਲੇ ਸਾਰੇ ਘੋੜ ਸਵਾਰੀ ਕਰਦੇ, ਘੋੜ ਸਵਾਰੀ ਦੇ ਜ਼ਹਿਰ ਵਿਖਾਉਂਦੇ ਨੇ ਉਹ ਗੁਰੂ ਪਾਤਸ਼ਾਹ ਨੂੰ। ਇਸ ਤਰ੍ਹਾਂ ਇਹ ਘੋੜਿਆਂ 'ਤੇ ਸਜਣਗੇ ਜਿਵੇਂ ਕੋਈ ਵੀ ਸਜ ਨਹੀਂ ਸਕਦਾ।

ਇੱਕ ਨਾ ਜੀ ਜਿੱਥੇ ਗੁਰੂ ਨਾਨਕ ਦਾ ਘਰ ਨਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਕਿਸੇ ਵੀ ਧਰਮ ਸਥਾਨ 'ਤੇ ਜਾਓ ਸ਼ਸਤਰ ਲਿਜਾਣੇ ਅਲਾਓ ਨਹੀਂ, ਸ਼ਸਤਰ ਲੈ ਕੇ ਨਹੀਂ ਜਾ ਸਕਦੇ। ਅਤੇ ਗੁਰੂ ਪਾਤਸ਼ਾਹ ਦਾ ਘਰ ਹੈ, ਜਿਹੜੇ ਕਹਿੰਦੇ ਜਦੋਂ ਆਉਣਾ ਸ਼ਸਤਰ ਸਜਾ ਕੇ ਆਇਓ, ਸਿੱਖ ਨੇ ਜਦੋਂ ਆਉਣਾ ਬਣ ਸੁਚੇਤ ਤਨ ਸ਼ਸਤਰ ਸਜਾਵੇ, ਜਦੋਂ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਉਣਾ ਸਤਿਗੁਰੂ ਕਹਿੰਦੇ ਭਾਈ ਆਪਣੇ ਤਨ 'ਤੇ ਸ਼ਸਤਰ ਸਜਾ ਕੇ ਆਈ, ਜਦੋਂ ਸ਼ਸਤਰ ਸਜਾ ਕੇ ਆਏਗਾ ਮੇਰੀ ਖੁਸ਼ੀ ਵੱਧ ਮਿਲੇਗੀ, ਸ਼ਸਤਰ ਸਜਾ ਕੇ ਆਏਗਾ ਕਮਰ ਕਸਾ ਕਰਕੇ ਆਏਗਾ ਮੇਰੀ ਖੁਸ਼ੀ ਵੱਧ ਮਿਲੇਗੀ। ਇੱਕੋ ਇੱਕ ਘਰਾਣਾ ਜੀ ਜਿੱਥੇ ਸ਼ਸਤਰ ਲੈ ਕੇ ਜਾਣ ਤੋਂ ਕੋਈ ਮਨਾ ਹੀ ਨਹੀਂ। ਗੁਰੂ ਕਾ ਸਿੱਖ ਜਿਵੇਂ ਮਰਜ਼ੀ ਤਿਆਰ ਵਰ ਤਿਆਰ ਹੋ ਕੇ ਗੁਰੂ ਘਰ ਦੇ ਵਿੱਚ ਆਵੇ, ਕੋਈ ਮਨਾ ਥੋੜ੍ਹੀ ਕਰਨ ਵੀ ਤੂੰ ਦੋ ਸ਼ਸਤਰ ਕਿਉਂ ਰੱਖੇ ਕਿ ਤੂੰ ਚਾਰ ਕਿਉਂ ਰੱਖੇ। ਸਾਡੇ ਤਾਂ ਗੁਰੂ ਪਿਤਾ ਜੀ ਨੇ, ਗੁਰੂ ਕਲਗੀਧਰ ਸਾਹਿਬ ਨੇ ਆਪਣੇ ਕੋਲ ਸ਼ਸਤਰ ਬੜੇ ਰੱਖੇ। ਕਿਸੇ ਧਰਮ ਸਥਾਨ 'ਤੇ ਵੇਖੋ ਜੀ, ਜਿਸ ਦੀ ਉਹ ਪੂਜਾ ਕਰਦੇ ਨੇ ਕਿਸੇ ਵੀ ਧਰਮ ਸਥਾਨ, ਉਹਦੇ ਅੱਗੇ ਕਦੇ ਸ਼ਸਤਰ ਸਜੇ ਵੇਖੇ? ਕਦੇ ਵੀ ਕਿਸੇ ਧਰਮ ਸਥਾਨ 'ਤੇ ਚਲੇ ਜਾਓ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਦਰਸ਼ਨ ਕਰਨ ਆ ਜਾਓ, ਜਿਸ ਮਰਜ਼ੀ ਗੁਰੂ ਘਰ 'ਚ ਚਲੇ ਜਾਓ। ਮੈਂ ਇੱਕ ਸ਼ਬਦ ਵਰਤਣ ਲੱਗਾ, ਖਿਮਾ ਕਰਿਓ, ਨਿੱਕੀ ਤੋਂ ਨਿੱਕੀ ਇਮਾਰਤ ਵੀ ਹੋਵੇਗੀ ਨਾ ਗੁਰੂ ਘਰ ਦੀ, ਨਿੱਕੀ ਤੋਂ ਨਿੱਕੀ ਇਮਾਰਤ ਵੀ, ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਉਹ ਗੁਰੂ ਘਰ, ਇਮਾਰਤ ਨਿੱਕੀ ਹੋ ਸਕਦੀ ਹੈ, ਗੁਰੂ ਘਰ ਨਿੱਕਾ ਨਹੀਂ ਹੈ, ਸਿਰਫ ਇਮਾਰਤ ਨਿੱਕੀ ਹੈ। ਸੰਗਤ ਹੋ ਸਕਦਾ ਗਿਣਤੀ ਘੱਟ ਹੋਵੇ, ਇਲਾਕਾ ਛੋਟਾ ਹੋਵੇ, ਗੁਰੂ ਘਰ ਦੀ ਇਮਾਰਤ ਛੋਟੀ ਹੋਵੇ, ਜਦੋਂ ਗੁਰੂ ਸਾਹਿਬ ਪ੍ਰਕਾਸ਼ ਹੁੰਦੇ ਨੇ ਜਿਹੜੇ ਮਰਜ਼ੀ ਅਸਥਾਨ 'ਤੇ ਚਲੇ ਜਾਓ, ਸਤਿਗੁਰੂ ਅੱਗੇ ਸ਼ਸਤਰ ਰੱਖੇ ਹੋਣਗੇ, ਜਿੱਥੇ ਮਰਜ਼ੀ ਚਲੇ ਜਾਓ। ਹੈ ਕਿਸੇ ਹੋਰ ਕਿਸੇ ਵੀ ਧਰਮ ਅਸਥਾਨ 'ਤੇ ਜਿੱਥੇ ਸ਼ਸਤਰ ਪਹਿਲਾਂ ਪਏ ਹੋਣ, ਮੁੜ ਕੇ ਇਸ਼ਟ ਦਾ ਸਰੂਪ ਪਿਆ ਹੋਵੇ? ਨਹੀਂ, ਜਿਹੜੇ ਇਸ਼ਟ ਦੀ ਪੂਜਾ ਕਰਦੇ ਉਹ ਪੂਜਾ ਕਰਦਿਆਂ ਉਹਨਾਂ ਅੱਗੇ ਹੋਰ ਵਸਤੂਆਂ ਪਦਾਰਥ ਬਹੁਤ ਰੱਖ ਦੇਣਗੇ, ਪਰ ਸ਼ਸਤਰ ਨਹੀਂ ਕੋਈ ਰੱਖਦਾ। ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਪਹਿਲਾਂ ਸ਼ਸਤਰ ਸਜਾਏ ਜਾਂਦੇ ਨੇ। ਤੁਸੀਂ ਦੇਖੋ ਜਦੋਂ ਗੁਰੂ ਪਾਤਸ਼ਾਹ ਦਾ ਸੁੱਖ ਆਸਣ ਹੋਣਾ ਨਾ, ਸੁੱਖ ਆਸਣ ਦੀ ਸੇਵਾ ਹੋਣੀ, ਸਾਰੇ ਸਾਹਿਬ ਦੇ ਵਸਤਰ ਚੇਂਜ ਕੀਤੇ ਨਾ, ਬਦਲੇ ਜਾਣੇ ਸਾਰੇ ਵਸਤਰ, ਚੰਦੂਆ ਸਾਹਿਬ ਬਦਲਿਆ ਜਾਣਾ, ਰੁਮਾਲਾ ਸਾਹਿਬ ਬਦਲਿਆ ਜਾਣਾ, ਜਿੱਥੇ ਉਹ ਬਦਲਿਆ ਜਾਣਾ ਉਹਨਾਂ ਦੇ ਬਦਲਣ ਦੇ ਨਾਲ ਨਾਲ ਪਹਿਲਾਂ ਸ਼ਸਤਰਾਂ ਦੀ ਸਫਾਈ ਹੋਣੀ ਹੈ, ਫਿਰ ਪੁਸ਼ਾਕਾ ਜਦੋਂ ਸਜਣਾ, ਪੁਸ਼ਾਕਾ ਸਜਣ ਤੋਂ ਮਗਰੋਂ ਨਾਲ ਸ਼ਸਤਰ ਫਿਰ ਸਜਾਏ ਜਾਣੇ। ਸਤਿਗੁਰੂ ਨੇ ਪ੍ਰਕਾਸ਼ਮਾਨ ਹੋਣਾ, ਪ੍ਰਕਾਸ਼ਮਾਨ ਹੋਣ ਤੋਂ ਪਹਿਲਾਂ ਗੁਰੂ ਸਾਹਿਬ ਦੇ ਅੱਗੇ ਸ਼ਸਤਰ ਸਜਾਏ ਹੁੰਦੇ। ਕਹਿੰਦੇ ਭਾਈ ਇਹਨਾਂ ਦੇ ਤਨਾਂ ਉੱਤੇ ਸ਼ਸਤਰ ਸਜਾਏ ਹੋਣਗੇ। ਹੇਰ ਪੰਥ ਕੋ ਅਦਭੁਤ ਹਰਸ਼ ਹੈ, ਐਸੇ ਪੰਥ ਨੂੰ ਵੇਖ ਕੇ ਕਹਿੰਦੇ ਅਦਭੁਤ ਹੈਰਾਨਗੀ, ਖੁਸ਼ੀ ਹੋਏਗੀ ਵੇਖਣ ਵਾਲੇ ਨੂੰ, ਹੈਰਾਨ ਵੀ ਹੋਏਗਾ ਅਤੇ ਪ੍ਰਸੰਨ ਵੀ ਹੋਏਗਾ। ਔਰ ਹਮੇਸ਼ਾ ਕਹਿੰਦੇ ਜਦੋਂ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਣਗੇ ਨਾ, ਇਹ ਤਨ ਉੱਤੇ ਸ਼ਸਤਰ ਸਜਾ ਕੇ ਆਵਣ।

ਫਿਰ ਰਟੈ ਦਿਨ ਰਾਇਣ, ਦਿਨ ਰਾਤ ਰਟਣਗੇ, ਰਟਨ ਕਰਨਗੇ, ਜਪਣਗੇ ਕੀ ਗੁਰਬਾਣੀ। ਇਸੇ ਕਰਕੇ ਨਾ ਗੁਰੂ ਸਾਹਿਬ ਦੇ ਵੇਲੇ ਜਿਹੜੇ ਗੁਰੂ ਕੇ ਸਿੱਖ ਉਹ ਬਹੁਤਾਤ ਗੁਰਬਾਣੀ ਕੰਠ ਰੱਖਦੇ, ਬਹੁਤਾਤ। ਅੱਜ ਵੀ ਕਈ ਸ਼ਖਸ ਐਸੇ ਮਿਲਣਗੇ ਜੀ ਜਿਨ੍ਹਾਂ ਨੂੰ ਬੇਅੰਤ ਬਾਣੀਆਂ ਚੇਤੇ, ਬੇਅੰਤ, ਪਰ ਟਾਵੇਂ ਟਾਵੇਂ। ਉਦੋਂ ਬਹੁਤਾਤ ਸਿੱਖ ਐਸੇ ਸੀ ਜਿਨ੍ਹਾਂ ਨੂੰ ਬਹੁਤ ਬਾਣੀ ਕੰਠ ਹੈ, ਤੁਰੇ ਫਿਰਦਿਆਂ ਕੀ ਕਰਦੇ, ਬਾਣੀ ਪੜ੍ਹੀ ਜਾਂਦੇ। ਰਸਨਾ, ਰਸਨਾ ਦਾ ਕੰਮ ਹੈ ਬੋਲਣਾ, ਇਹ ਉਦੋਂ ਬੋਲੇਗੀ ਜਦੋਂ ਵਿਹਲੀ ਹੋਏਗੀ। ਫਿਰ ਬੰਦਾ ਕਦੇ ਨਾ ਚਾਰ ਇਕੱਠੇ ਹੋਏ, ਕੋਈ ਕਿਸੇ ਪਾਸੇ ਦੀ ਗੱਲ ਕਰੀ ਜਾਂਦਾ, ਕੋਈ ਕਿਸੇ ਪਾਸੇ ਦੀ ਕਰੀ ਜਾਂਦਾ, ਅਤੇ ਜਦੋਂ ਰਸਨਾ ਅਤੇ ਗੁਰਬਾਣੀ ਹੋਵੇ ਤਾਂ ਕਹਿੰਦਾ ਵੀ ਨਹੀਂ, ਐਵੇਂ ਫਾਲਤੂ ਦੀਆਂ ਗੱਲਾਂ 'ਚ ਕੀ ਟਾਈਮ ਖਰਾਬ ਕਰਨਾ ਨਾ। ਜਿੱਥੇ ਜਪ ਜੀ ਦੇ 10 ਪਾਠ ਕਰਨੇ ਉੱਥੇ ਹੋ ਸਕਦਾ ਮੈਂ 12 ਕਰ ਲਾਂ। ਰਟੈ ਰਟਨ ਕਰਨਾ, ਵਾਰ ਵਾਰ ਗੁਰਬਾਣੀ ਨੂੰ ਪੜ੍ਹਨਾ ਹੈ ਨਾ। ਕਹਿੰਦੇ ਰਟਹਿ ਰਹਿਣ ਦਿਨ ਸ਼੍ਰੀ ਗੁਰਬਾਣੀ, ਸਭ ਤੇ ਅਤ ਸ੍ਰੇਸ਼ਟ ਸੁੱਖ ਕਾਨੀ। ਜਿਹੜੀ ਸੁੱਖਾਂ ਦੀ ਖਾਣ ਹੈ ਅਤੇ ਸਭ ਤੋਂ ਸ੍ਰੇਸ਼ਟ ਹੈ ਗੁਰਬਾਣੀ, ਇਹ ਤੋਂ ਵੱਧ ਕੇ ਸ੍ਰੇਸ਼ਟ ਕੋਈ ਨਹੀਂ ਜੀ। ਇਸੇ ਕਰਕੇ ਸਤਿਗੁਰੂ ਨੇ ਸਾਨੂੰ ਬਾਣੀ ਦੇ ਲੜ ਲਾਇਆ, ਜਿੱਥੇ ਮਰਜ਼ੀ ਹੋ ਸਕਦਾ ਨਾ ਜੀ। ਜਿਵੇਂ ਵੀ ਮੈਂ ਕਿਸੇ ਨੂੰ ਚੇਤੇ ਕਰਾਂ, ਉਹਨੂੰ ਚੇਤੇ ਕਰਨ ਵਾਸਤੇ ਮੈਨੂੰ ਉਹਦੀ ਤਸਵੀਰ ਦੀ ਜ਼ਰੂਰਤ ਹੈ ਨਾ, ਫੋਟੋ। ਕਈ ਵਾਰ ਮੰਨ ਲਓ ਸਮਾਂ ਸਬੱਬ ਐਸਾ ਬਣ ਆਵੇ ਜਿਹੜੀ ਤਸਵੀਰ ਕੋਲ ਆ ਉਹ ਤਸਵੀਰ ਵੀ ਡਿੱਗ ਪਵੇ, ਫਿਰ ਅਸੀਂ ਉਹਨੂੰ ਉਹਦੇ ਦਰਸ਼ਨ ਕਰ ਨਹੀਂ ਸਕਦੇ। ਅਤੇ ਜਿਹੜਾ ਪੱਖ ਗੁਰੂ ਕਲਗੀਧਰ ਸਾਹਿਬ ਨੇ ਸਾਡਾ ਮਜ਼ਬੂਤ ਕੀਤਾ ਉਹ ਗੁਰਬਾਣੀ ਦਾ ਕੀਤਾ। ਤੂੰ ਜਿੱਥੇ ਮਰਜ਼ੀ ਚਲਾ ਜਾ, ਅਕਾਲ ਪੁਰਖ ਵੱਲੋਂ ਮਤ ਨਾ ਫੇਰੀ ਜਾਵੇ, ਜੇ ਤੇਰੀ ਮਤ ਵਿੱਚ ਗੁਰਬਾਣੀ ਹੈ ਸੱਜਣਾ, ਦੁਨੀਆ ਦੇ ਕਿਸੇ ਕੋਨੇ ਚਲਾ ਜਾ, ਜਿੱਥੇ ਮਰਜ਼ੀ ਬਹਿ ਕੇ ਪੜ੍ਹ ਲਈ, ਗੁਰੂ ਦੇ ਦਰਸ਼ਨ ਤੈਨੂੰ ਉੱਥੇ ਵੀ ਹੋਣਗੇ, ਉੱਥੇ ਵੀ ਹੋਣਗੇ। ਦਿਨ ਹੋਵੇ ਤਾਂ ਗੁਰਬਾਣੀ ਪੜ੍ਹ ਲਾ, ਰਾਤ ਹੋਵੇ ਤਾਂ ਗੁਰਬਾਣੀ ਪੜ੍ਹ ਲਾ। ਕਿਸੇ ਮਨੁੱਖ ਦੇ ਦਰਸ਼ਨ ਕਰਨੇ ਹੋਣ ਪਹਿਲਾਂ ਪੁੱਛਣਾ ਪਏਗਾ ਵੀ ਦਿਨ ਚੜ੍ਹਿਆ ਕਿ ਨਹੀਂ, ਉਹ ਮਨੁੱਖ ਜਾਗਦਾ ਹੈ ਕਿ ਨਹੀਂ, ਉਹ ਮਨੁੱਖ ਬੈਠਾ ਹੈ ਕਿ ਨਹੀਂ। ਅਤੇ ਜੇ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਹੋਣ, ਮੈਂ ਭਾਵੇਂ ਰਾਤੀ 12 ਵਜੇ, 1 ਵਜੇ, 2 ਵਜੇ, ਜਦੋਂ ਮਰਜ਼ੀ ਉੱਠ ਕੇ ਬਹਿ ਜਾਂ, ਜਦੋਂ ਮੇਰੀ ਰਸਨਾ ਅਤੇ ਜਪਜੀ ਹੋਏਗੀ ਗੁਰੂ ਨਾਨਕ ਮੇਰੇ ਸਾਹਮਣੇ ਹੋਣਗੇ, ਮੈਨੂੰ ਪੁੱਛਣਾ ਨਹੀਂ ਪਏਗਾ ਵੀ ਮੈਨੂੰ ਗੁਰੂ ਸਾਹਿਬ ਦਰਸ਼ਨ ਦੇਣਗੇ ਕਿ ਨਹੀਂ, ਦਰਵਾਜ਼ਾ ਖੁੱਲ੍ਹੇਗਾ ਕਿ ਨਹੀਂ। ਤੂੰ ਬੈਠ, ਬਾਣੀ ਪੜ੍ਹ, ਸਤਿਗੁਰੂ 'ਤੇ ਕਿਵਾੜ ਖੋਲ੍ਹ ਕੇ ਬੈਠੇ ਜਦੋਂ ਮਰਜ਼ੀ। ਦਿਨ ਹੋਵੇ, ਰਾਤ ਹੋਵੇ, ਦੁਪਹਿਰਾ ਹੋਵੇ, ਇੰਤਜ਼ਾਰ ਥੋੜ੍ਹੀ ਕਰਨਾ ਪੈਣਾ ਵੀ ਜਦੋਂ ਦਿਨ ਢਲੇਗਾ। ਜਿਵੇਂ ਹੁਣ ਦਾ ਮੌਸਮ ਹੈ ਨਾ, ਸਿਖਰ ਦੁਪਹਿਰੇ ਬੰਦਾ ਜ਼ਰੂਰੀ ਕੰਮ ਵੀ ਕਹਿ ਦਿੰਦਾ ਵੀ ਛੱਡੋ, ਦੁਪਹਿਰਾ ਢਲ ਲੈਣ ਦਿਓ ਫਿਰ ਚੱਲਾਂਗੇ। ਅਤੇ ਜੇ ਕਹੀਏ ਵੀ ਹੁਣ ਭਾਈ ਦਰਸ਼ਨ ਕਰਨ ਜਾਣ, ਦੁਪਹਿਰਾ ਢਲ ਲੈਣ ਦਿਓ ਜੀ ਫਿਰ ਚੱਲਾਂਗੇ। ਅਤੇ ਜੇ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਹੋਣ, ਮੈਂ ਦੁਪਹਿਰਾ ਢਲਣ ਦਾ ਇੰਤਜ਼ਾਰ ਥੋੜ੍ਹੀ ਕਰਾਂਗਾ। ਜਿੱਥੇ ਮੈਂ ਬੈਠਾਂ ਉੱਥੇ ਬੈਠਾ ਹੀ ਗੁਰੂ ਨਾਨਕ ਦੇ ਦਰਸ਼ਨ ਕਰ ਸਕਦਾ, ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨ ਕਰ ਸਕਦਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਦਰਸ਼ਨ ਕਰ ਸਕਦਾ, ਜੇ ਮੇਰੀ ਜ਼ੁਬਾਨ ਉੱਤੇ ਮੈਨੂੰ ਬਾਣੀ ਕੰਠ ਹੈ, ਉਹ ਕੰਠ ਕੀਤੀ ਬਾਣੀ ਮੈਨੂੰ ਗੁਰੂ ਦੇ ਦਰਸ਼ਨ ਕਰਵਾਏਗੀ। ਜਦੋਂ ਮਰਜ਼ੀ ਕਰ ਲਾ, ਜਦੋਂ ਮਰਜ਼ੀ, ਕੋਈ ਰੋਕ ਨਹੀਂ। ਇਸ ਲਈ ਕੋਸ਼ਿਸ਼ ਕਰਿਆ ਕਰੋ ਬਾਣੀ ਕੰਠ ਕਰਨ ਦੀ, ਵੱਧ ਤੋਂ ਵੱਧ ਜਿੰਨਾ ਹੋ ਸਕੇ। ਜਿੰਨੀ ਵੱਧ ਕੰਠ ਹੋ ਜਾਏਗੀ, ਨੁਕਸਾਨ ਨਹੀਂ ਜੀ, ਨੁਕਸਾਨ ਨਹੀਂ ਹੈ, ਲਾਭ ਹੀ ਹੈ। ਜਿੰਨੀ ਵੱਧ ਕੰਠ ਕਰ ਲਾਂਗੇ ਤੇ, ਜੇ ਕਿਤੇ ਬਾਪੂ ਦੀ ਬਾਣੀ ਦਾ ਇੱਕ ਸ਼ਬਦ ਵੀ ਕੰਠ ਹੋਵੇ ਨਾ, ਉਹ ਇੱਕ ਸ਼ਬਦ ਵੀ ਕਿਤੇ ਪੜ੍ਹ ਲਈਏ ਨਾ, ਉਹ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਵਾ ਦਿੱਤੇ। ਕੋਸ਼ਿਸ਼ ਕਰੋ।
ਪਹਿਲੇ ਦਿਨ ਤੇ ਜੀ ਇਹ ਬਣਾਉਣ ਲੱਗਿਆਂ ਵੀ ਬਿੰਦੀਆਂ ਲਾ ਕੇ ਦਿੱਤੀਆਂ ਜਾਂਦੀਆਂ, ਅਤੇ ਉਹ ਵੀ ਸਿੱਧੀਆਂ ਨਹੀਂ ਦਿੱਤੀਆਂ ਜਾਂਦੀਆਂ। ਤੁਸੀਂ ਬੱਚੇ ਨਾ ਆਪਾਂ ਪਰਿਵਾਰਾਂ ਵਾਲੇ ਹਾਂ, ਬੱਚਿਆਂ ਨੂੰ ਜਦੋਂ ਪਹਿਲੇ ਦਿਨ ਸਕੂਲ ਭੇਜਿਆ ਜਾਂਦਾ ਉਹਨੂੰ ਸਿੱਧਾ ਥੋੜ੍ਹੀ ਬਿੰਦੀਆਂ ਪਾ ਕੇ ਦੇ ਦਿੰਦੇ ਵੀ ਲੈ ਐਪਲ ਬਣਾ ਜਾ ਕੇ, ਉਹਨੂੰ ਪਹਿਲੋਂ ਸਿੱਧੀ ਲਾਈਨ ਪਾਉਣੀ ਸਿਖਾਉਂਦੇ, ਫਿਰ ਟੇਢੀ ਲਾਈਨ ਪਾਉਣੀ ਸਿਖਾਉਂਦੇ, ਫਿਰ ਉਹਨੂੰ ਲੈਂਡਸਕੇਪ ਰੂਪ 'ਚ, ਫਿਰ ਸਰਕਲ ਰੂਪ 'ਚ ਨਾ ਪਹਿਲਾਂ ਸਾਰੀਆਂ ਲਾਈਨਾਂ ਸਿਖਾਉਂਦੇ, ਫਿਰ ਉਸ ਤੋਂ ਬਾਅਦ 'ਚ ਬਿੰਦੀਆਂ ਪਾ ਕੇ ਦਿੰਦੇ ਵੀ ਹੁਣ ਜਿਵੇਂ ਅਸੀਂ ਆਹ ਬਿੰਦੀਆਂ ਪਾਈਆਂ ਨਾ ਇਹਨਾਂ ਨੂੰ ਇੱਕ ਦੂਜੇ ਨਾਲ ਜੋੜ ਦੇ, ਫਿਰ ਤੇਰੀ ਏ ਬਣ ਜਾਣੀ। ਫਿਰ ਉਹਨੂੰ ਚੇਤੇ ਕਰਾ, ਬਾਰ ਉਹਨੂੰ ਕਿਹਾ ਜਾਂਦਾ ਵੀ ਜਦੋਂ ਲਿਖਣਾ ਨਾ ਬੋਲ ਬੋਲ ਕੇ ਲਿਖੀ, ਤੈਨੂੰ ਯਾਦ ਹੋਏਗਾ। ਫਿਰ ਉਹ ਹੌਲੀ ਹੌਲੀ ਉਹਨੂੰ ਯਾਦ ਹੋ ਜਾਂਦਾ ਨਾ, ਊੜਾ ਏੜਾ ਯਾਦ ਹੋ ਗਿਆ ਉਹਨੂੰ, ਏ ਬੀ ਸੀ ਯਾਦ ਹੋ ਗਈ ਉਹਨੂੰ, ਇੱਕ ਦੋ ਯਾਦ ਹੋ ਗਿਆ ਉਹਨੂੰ, ਵਨ ਟੂ ਹੈ ਨਾ ਯਾਦ ਹੋ ਗਿਆ। ਫਿਰ ਹੁਣ ਉਹਦੇ ਸਾਹਮਣੇ ਨਾ ਜਿੱਥੇ ਮਰਜ਼ੀ ਜਿਹੜਾ ਮਰਜ਼ੀ ਅੱਖਰ ਲਿਖ ਦਿਓ, ਉਹ ਪਹਿਲਾਂ ਬਿੰਦੀਆਂ ਥੋੜ੍ਹੀ ਵੇਖਣ ਜਾਂਦਾ ਵੀ ਲੱਗੀਆਂ ਕਿ ਨਹੀਂ ਲੱਗੀਆਂ, ਬਣਾ ਲੈਂਦਾ, ਦੱਸ ਦਿੰਦਾ ਵੀ ਆਹ ਅੱਖਰ ਬਣਿਆ। ਜਿੱਦਣ ਪਹਿਲੇ ਦਿਨ ਯਾਦ ਕਰਨ ਲੱਗਾਂਗੇ ਹੋ ਸਕਦਾ ਨਾ ਚੇਤੇ ਹੋਵੇ, ਹੋ ਸਕਦਾ ਨਾ ਚੇਤੇ ਹੋਵੇ, ਪਰ ਇਹ ਨਹੀਂ ਵੀ ਮੈਂ ਆਖਾਂ ਵੀ ਨਹੀਂ ਜੀ ਗੁਰਬਾਣੀ ਆਪਾਂ ਨੂੰ ਚੇਤੇ ਹੋਣੀ ਹੋਈ ਕੋਈ ਨਹੀਂ। ਵਾਰ ਵਾਰ ਪੜ੍ਹ, ਵਾਰ ਵਾਰ ਚੇਤੇ ਕਰ, ਵਾਰ ਵਾਰ ਰਟਨ ਕਰ, ਇੱਕ ਸ਼ਬਦ ਨੂੰ ਜਦੋਂ ਵਾਰ ਵਾਰ ਪੜ੍ਹੇਗਾ ਕਿਵੇਂ ਨਾ ਚੇਤੇ ਹੋਏਗਾ। 26 ਅੱਖਰ ਨੇ ਜੀ, ਉੱਧਰ 35 ਅੱਖਰ ਨੇ ਅਤੇ ਇੱਧਰ 9 ਅੱਖਰ ਨੇ। 35 ਅੱਖਰ ਊੜੇ ਆੜੇ ਦੇ, 26 ਅੱਖਰ ਅੰਗਰੇਜ਼ੀ ਦੇ, 9 ਅੱਖਰ ਮੈਥ ਦੇ। ਪਹਿਲੇ ਦਿਨ ਯਾਦ ਹੋ ਗਏ ਸੀ ਨਹੀਂ, ਸਮਾਂ ਸਾਲ ਲੱਗਿਆ ਨਾ, ਡੇਢ ਸਾਲ ਲੱਗਿਆ ਫਿਰ ਚੇਤਾ ਹੋਏ। ਫਿਰ ਵੀ ਕਦੇ ਕਦੇ ਭੁੱਲ ਜਾਂਦਾ ਸੀ, ਫਿਰ ਅਧਿਆਪਕ ਦੱਸਦਾ ਸੀ। ਅਤੇ ਗੁਰਬਾਣੀ ਹੈ ਜੀ, ਅਕਾਲ ਪੁਰਖ ਦੀ ਬਖਸ਼ੀ ਹੋਈ ਦਾਤ ਹੈ। ਪਹਿਲੇ ਦਿਨ ਨਹੀਂ ਜਪਜੀ ਚੇਤੇ ਕਰਨਾ, 38 ਪੌੜੀਆਂ ਨੇ, ਜੇ 2 ਮਹੀਨੇ ਵੀ ਲਾ ਲਾਂ, 3 ਮਹੀਨੇ ਵੀ ਲਾ ਲਾਂ, ਕਦੇ ਤਾਂ ਗੁਰਬਾਣੀ ਕੰਠ ਹੋਏਗੀ ਨਾ, ਕਦੇ ਤਾਂ ਜਪਜੀ ਮੈਂ ਕੰਠ ਕਰਾਂਗਾ ਨਾ। ਮੈਨੂੰ ਗੁਰੂ ਨਾਨਕ ਸਾਹਿਬ ਨੇ ਇਹ ਥੋੜ੍ਹੀ ਕਿਹਾ ਵੀ 38 ਦੀਆਂ 38 ਇਕੱਠੀਆਂ ਹੀ ਚੇਤੇ ਕਰ ਲਾ, ਇੱਕ ਪੌੜੀ ਕਰ, ਹਫ਼ਤੇ ਬਾਅਦ ਚੇਤਾ ਹੋ ਜਾਏਗੀ, ਪੜ੍ਹ ਤੇ ਸਹੀ। ਪਰ ਜੇ ਤੂੰ ਢੇਰੀ ਹੋਈ ਢਾ ਕੇ ਬਹਿ ਜੇ ਵੀ ਨਹੀਂ ਜੀ ਆਪਣੇ ਤੋਂ ਨਹੀਂ ਹੋਣਾ, ਫਿਰ ਕੁਛ ਨਹੀਂ ਜੀ। ਹਮੇਸ਼ਾ ਆਪਣੇ ਅੰਦਰ ਚੜ੍ਹਦੀ ਕਲਾ ਰੱਖੋ। ਕੋਈ ਵੀ ਚੀਜ਼ ਦੁਨੀਆ ਉੱਤੇ ਐਸੀ ਨਹੀਂ ਜਿਹੜੀ ਇੰਪੋਸੀਬਲ ਹੋਵੇ, ਕੋਈ ਵੀ ਚੀਜ਼ ਇੰਪੋਸੀਬਲ ਨਹੀਂ। ਬਸ ਸਮਝਣ ਦੀ ਲੋੜ ਹੈ, ਇੰਪੋਸੀਬਲ ਦੇ ਵਿੱਚ ਹੀ ਆਈ ਐਮ ਪੋਸੀਬਲ ਹੈ, ਮੈਂ ਹਾਂ, ਕੁਛ ਵੀ ਪੋਸੀਬਲ ਹੋ ਸਕਦਾ। ਜਿੱਥੇ ਮੈਂ ਆਪਣੇ ਉੱਤੋਂ ਹੀ ਭਰੋਸਾ ਛੱਡਦੇ ਹਾਂ ਉੱਥੇ ਫਿਰ ਕੁਛ ਵੀ ਪੋਸੀਬਲ ਨਹੀਂ। ਫਰਕ ਸਿਰਫ ਵੱਖਰਾ ਵੱਖਰਾ ਕਰਕੇ ਵੇਖਣ ਦਾ ਹੈ ਜੀ, ਇੰਪੋਸੀਬਲ ਅਤੇ ਆਈ ਐਮ ਪੋਸੀਬਲ ਨੂੰ ਵੱਖਰਾ ਕਰਕੇ ਵੇਖਣ ਦੀ ਲੋੜ ਹੈ। ਜੇ ਇੰਪੋਸੀਬਲ ਹੈ ਫਿਰ ਤਾਂ ਹੱਥ ਜੋੜ ਕੇ ਬੈਠੇ ਰਹੋ ਵੀ ਕੁਛ ਨਹੀਂ ਹੋ ਸਕਦਾ, ਅਤੇ ਜੇ ਕੁਝ ਕਰਨਾ ਫਿਰ ਹੱਥ ਜੋੜ ਕੇ ਬੈਠੇ ਹਾਂ ਕੁਝ ਨਹੀਂ ਹੋਣਾ। ਬਸ ਮਾਲਕ ਕਹਿੰਦੇ ਇਹ ਰਟਣਗੇ ਭਾਈ ਦਿਨ ਰਾਤ ਗੁਰਬਾਣੀ। ਤੁਸੀਂ ਵੇਖੋ ਜੀ ਇਸ ਪੱਖ ਤੋਂ ਵੀ ਨਿਹੰਗ ਸਿੰਘ ਚੜ੍ਹਦੀ ਕਲਾ 'ਚ ਨੇ, ਜਿੰਨੀ ਗੁਰਬਾਣੀ ਕੰਠ ਹੈ ਉਹਨਾਂ ਨੂੰ ਚੜ੍ਹਦੀ ਕਲਾ 'ਚ ਨੇ ਇਸ ਪੱਖ ਤੋਂ ਵੀ। ਮਾਲਕ ਦਾ ਸਰੂਪ ਹੈ, ਐਵੇਂ ਨਹੀਂ ਗੁਰੂ ਸਾਹਿਬ ਨੇ ਲੜਦੀਆਂ ਫੌਜਾਂ ਕਿਹਾ, ਲੜਦੀਆਂ ਇਸ ਕਰਕੇ ਨੇ ਜਿਹੜੇ ਗੁਣ ਧੰਨ ਗੁਰੂ ਕਲਗੀਧਰ ਸਾਹਿਬ ਨੇ ਬਖਸ਼ੇ ਉਹਨਾਂ ਸਾਰੇ ਹੀ ਸੰਭਾਲ ਕੇ ਰੱਖੇ ਨੇ ਸਰ, ਇਸੇ ਕਰਕੇ ਉਹ ਲੜਦੀਆਂ ਫੌਜਾਂ ਨੇ। ਜੇ ਸਰੂਪ ਦੀ ਗੱਲ ਕਰੀਏ ਤਾਂ, ਪਹਿਰਾਵੇ ਦੀ ਗੱਲ ਕਰੀਏ ਤਾਂ, ਸ਼ਸਤਰਾਂ ਦੀ ਗੱਲ ਕਰੀਏ ਤਾਂ, ਘੋੜ ਸਵਾਰੀ ਦੀ ਗੱਲ ਕਰੀਏ ਤਾਂ, ਸ਼ਸਤਰ ਅੰਦਾਜ਼ੀ ਹੈ ਨਾ, ਸ਼ਸਤਰ ਵਿੱਦਿਆ ਦੀ ਗੱਲ ਕਰੀਏ ਤਾਂ, ਸਭ ਕੁਝ ਉਹਨਾਂ ਸੰਭਾਲਿਆ। ਗੁਰਬਾਣੀ ਕੰਠ ਕਰਨ ਦੀ ਗੱਲ ਕਰੀਏ ਤੇ ਤਾਂ ਵੀ ਇਸੇ ਕਰਕੇ ਉਹ ਲਾਡਲੀਆਂ ਫੌਜਾਂ ਨੇ, ਕਿਉਂਕਿ ਬਾਪੂ ਨੇ ਲਾਡਾਂ ਨਾਲ ਰੱਖੇ ਨੇ। ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਰੱਖੋ, ਕਦੇ ਵੀ ਮਨ ਨੂੰ ਉਦਾਸ ਨਾ ਹੋਣ ਦਿਓ।
ਮਨ ਨੂੰ ਮਜ਼ਬੂਤ ਰੱਖੋ, ਮਨ ਕਾਇਮ ਰੱਖੋ, ਚੜ੍ਹਦੀ ਕਲਾ ਵਾਲੇ ਪਾਸੇ ਰਿਹਾ ਕਰੋ। ਅਤੇ ਜਿੰਨਾ ਚਿਰ ਸਾਡਾ ਮਨ ਚੜ੍ਹਦੀ ਕਲਾ ਵਾਲੇ ਪਾਸੇ ਹੈ, ਉਹਨਾਂ ਚਿਰ ਜੀ ਚੇਤਾ ਰੱਖੋ ਸੰਸਾਰ ਦੇ ਹਾਲਾਤ ਸਾਡਾ ਕੁਝ ਨਹੀਂ ਵਿਗਾੜ ਸਕਦੇ। ਫਿਰ ਅਸੀਂ ਗੁਰੂ ਕਲਗੀਧਰ ਸਾਹਿਬ ਦੇ ਪੋਤੇ ਹਾਂ, ਰਾਜੇ ਹਾਂ, ਕੋਈ ਗੱਲ ਨਹੀਂ। ਸੰਸਾਰਿਕ ਹਾਲਾਤ ਨੇ, ਜੇ ਅੱਜ ਮਾੜੇ ਵੀ ਆ ਗਏ ਤਾਂ ਕੱਲ੍ਹ ਨੂੰ ਚੰਗੇ ਵੀ ਆਉਣਗੇ। ਸਤਿਗੁਰੂ ਕਿਰਪਾ ਕਰਨ, ਜਿਵੇਂ ਮਾਲਕ ਪਾਤਸ਼ਾਹ ਉਪਦੇਸ਼ ਦੇ ਕੇ ਸਮਝਾ ਰਹੇ, ਕਹਿੰਦੇ ਭਾਈ ਇਹ ਦਿਨ ਰਾਤ ਗੁਰਬਾਣੀ ਪੜ੍ਹਨਗੇ ਅਤੇ ਜਿਹੜੀ ਸਭ ਤੋਂ ਸ੍ਰੇਸ਼ਟ ਅਤੇ ਸੁੱਖਾਂ ਦੀ ਖਾਣ ਹੈ, ਜਦੋਂ ਉਹਦੇ ਨਾਲ ਸਾਂਝ ਬਣੇਗੀ ਫਿਰ ਸੁੱਖ ਹੀ ਸੁੱਖ ਨੇ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨ ਜਾਣੈ। ਉਚੇ ਤੇ ਉੱਚ ਸਗਲ ਸਮੱਗਰੀ ਤੁਮਰੈ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ। ਨਾਨਕ ਦਾਸ ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈਮ।

ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨੋ ਨਿਧਾਵੇ ਤਾਏ।

ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ

ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ, ਗੁਰ ਇਤਿਹਾਸਿਕ ਲੜੀਵਾਰ ਕਥਾ ਵਿਚਾਰਾਂ, ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਆਪ ਜੀਆਂ ਦੇ ਦਰ 'ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ।

0: ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੇ ਖੁਆਰ ਹੋਏ ਸਾ ਮਿਲੇਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ, ਮੇਰੀ ਹਰ ਹੋਂ ਬੇਪਤ ਜਨ ਕਰ ਹਾਂ ਸੋ ਪਾਈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਗੁਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗੋੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰ। ਤੁਮ ਗਾਵੋ ਮੇਰੇ ਨਿਰਭੋਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੀ ਅੰਨ, ਦੇਖੇਗਾ ਦੇਵਨਹਾਰ। ਤੇਰੇ ਦਾਨ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸ਼ੁਮਾਰ। ਸੰਬਤ ਸਾਹ ਲਿਖਿਆ ਮਿਲ ਕਿਰਪਾਵੋ ਤੇਲ, ਦੇਹੋ ਸਜਣ ਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਇੱਕ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਬਿਸੋਏ ਚਸਿਆਂ ਘੜੀਆਂ ਪਹਿਰਾ।

ਗਗਨ ਮੈਂ ਥਾਲ ਰਵ ਚੰਦ ਦੀਪਕ ਵਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਾ ਨਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਏ ਕੋ ਸਹਸ ਮੂਰਤਨ ਨਾਇਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਏਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲਦੀ ਨਾਨਕ ਸਾਰਿੰਕੋ ਹੋਏ ਜਾਤੀ ਧੀਰੇ ਨਾਈ ਵਾਸਾ ਰਾਗ ਗੋੜੀ ਪੂਰਵੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੋਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਭ ਹੈ ਦੁਖ ਪਾਵ ਹੈ ਜਮਕਾਲ ਸਹਿਸ ਡੰਡਾ ਹੇ ਹਰ ਜਨ

मोको कार संतन की तूरे। वाहिगुरु जी का खालसा, वाहिगुरु।

हमें अब गुण परे एक गुण नहीं, अमृत छाट विखै।

ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤਦ ਆਖੇ ਲੱਖ ਕਰੋੜ ਸੱਚੇ ਸਭ ਤਾਂ ਸੱਚੇ ਸਭ ਜੋ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤਿਆਣ ਸੱਚ ਜੋ ਮਰਜ ਮੈਂ ਸੋ ਕੱਚ ਨਿਕੱਚ ਮਹੱਲਾ ਪਹਿਲਾ।

0: ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਪੇ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੈ ਫਿਰੇ ਜੰਤ ਬਿਸਮਾਦ ਪੌਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਵਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਧ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਜੋਗ ਬਿਸਮਾਦ ਭੁੱਖ ਬਿਸਮਾਦ ਪੋ ਬਿਸਮਾਦ ਸਿਫਤ ਬਿਸਮਾਦ ਸਲਾਹਾ ਬਿਸਮਾਦ ਉਜੜ ਬਿਸਮਾਦ ਰਾਹ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜੂ ਵੇਖ ਵਿਡਾਣ ਰਹਿਆ ਬਿਸਮਾਦ ਨਾਨਕ ਬੂਜਨ ਪੂਰੇ ਪਾਕ ਮਹੱਲਾ ਪਹਿਲਾ।
1: ਕੁਦਰਤ ਸਹਿ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ।

0: ਪੈ ਵਿੱਚ ਪਵਨ ਵਹੇ ਸਦਵਾਓ, ਪੈ ਵਿੱਚ ਲੈ ਲਖ ਦਰਿਆ, ਪੈ ਵਿੱਚ ਅਗਨ ਕੱਢੇ ਵੇ ਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਪੈ ਵਿੱਚ ਇੰਦ ਫਿਰੇ ਸਿਰ ਪਾਰ, ਪੈ ਵਿੱਚ ਰਾਜਾ ਧਰੁਨ ਦਵਾਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕਹੋ ਕਰੋੜੀ ਚਲਤ ਨਯੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਅਡਾਣਿਆ ਕਾਸ, ਪੈ ਵਿੱਚ ਜੋਤ ਬਹਾ ਬਸੂਰ, ਪੈ ਵਿੱਚ ਆਵੇ ਜਾਵੇ ਪੂਰ, ਸਗਲਿਆਂ ਫੋ ਲਿਖਿਆ ਸਰਲੇ,
1: ਨਾਨਕ ਨਿਰਭਉ ਨਿਰੰਕਾਰ ਸਚੇ ਮਹੱਲਾ ਪਹਿਲਾ। ਨਾਨਕ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

जी। सतनाम श्री वाहे गुरु साहेब जी।

ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿੰਨ। ਜਿਹ ਸਤਿਗੁਰ ਸਿਮਰੰਥ ਹਿਰਦੇ ਹਰ ਨਾਮ ਦਿਨੋ ਦਿਨ। ਜਿਹ ਸਤਿਗੁਰ ਸਿਮਰੰਤ ਜੀ ਕੀ ਤਪਟ ਮਿਟਾਵੈ। ਜਿਹ ਸਤਿਗੁਰ ਸਿਮਰੰਥ ਰਿੱਧ ਸਿੱਧ ਨਵਨਿਧ ਪਾਵੈ।

0: ਜਨ ਨਾਮ ਲੈਤ ਉਪਜੋ ਜੋ ਪਰਗਾਸ ਜੇ ਪਿਖਤ ਅਤ ਹੋਏ ਰਹਸ ਮਨ ਸੋਈ ਸੰਤ ਸਹਾਰ ਗੁਰ ਰਾਮਦਾਸ
1: ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਕਥ ਕਥਾ ਹੈ ਇੱਕ ਜੀ ਕਛ ਕਹੀ ਨਾ ਜਾਈ ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ ਮੋਹ ਮਲ ਵਿਵਸ ਕੀਓ ਕਾਮ ਗੈ ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਓ ਝਾੜਿਓ ਜਨਮ ਕਾਲ ਕਰ ਜੋਰ ਹੁਕਮ ਜੋ ਹੋਏ ਸੋ ਮੰਨੈ ਭਵ ਸਾਗਰ ਬੰਦਿਓ ਸਿੱਖ ਤਾਰੇ ਸੋ ਪ੍ਰਸੰਨੈ ਸਿਰ ਆ ਤਪਤ ਸੱਚੋ ਤਖਤ ਜੋਗ ਭੋਗ ਸੰਜੁਤ ਬਲ ਗੁਰ ਰਾਮਦਾਸ ਸੱਚ ਸਲ ਭਨ ਤੂੰ ਅਟਲ ਰਾਜ ਅਭਗ

सतगुरु प्रसाद।

जप सत संजम हृदय समय चौथे पद को मन सत्याय सच निर्मला

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਵਰੇ ਕਨਾਥ ਰੋਸ਼ਨੀ ਚਰਾ ਬਾਰਗਾ ਇਨਾਇਤ, ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਸਰਵ ਸਾਂਝੀ ਬਾਲਤਾ ਦੇ ਰਹਿਬਰ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਜੋ ਸਤਿਗੁਰਾਂ ਨੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਧਨਾਸਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 685 ਅਤੇ 686 ਅੰਗ ਦੇ ਉੱਪਰ ਸਵਾਈਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਦਰੇ ਨਾਇਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵਿਰਾਗ ਦੇ ਵਿੱਚ ਭੇਜੀ ਕੇ ਸਰਵਨ ਕਰਨਾ ਕਰੀਏ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

नच नच हसे चले से रोए उडना जाए सिधना होए नचन कुदन मन का चा।

0: ਏਕਾ ਜਥਾ ਜੀਆਂ ਪੁਰੀਆਂ ਲੋਆਂ ਆਕਾਰਾਂ ਆਕਾਰ ਹੋਏ ਜਖੇ ਸੋ ਤੋਹੇ ਜਾਣੇ ਤਿਨਾ ਪੀ ਤੇਰੀ ਸਾ ਨਾਨਕ ਤਾਂ ਪੁੱਖ ਸਲਾਹ ਸਚ ਨਾਮ ਅਧਾ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਛਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜੇ ਪਿਕ ਮਿਆਰ ਘੜ ਪਾਂਡੇ ਟਾਂਕੀ